0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਹੈ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
3: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
0: ਅਤੇ ਭਾਈ ਪਿਰਾਣਾ ਜੀ ਪੰਜਾ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
4: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
0: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
3: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕੀ ਇਹੋ ਸਹੀ ਨਹੀਂ ਹੈ ਪਿਰਾਨੇ?
5: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
5: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
3: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
0: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ, ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ, ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
6: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
3: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
7: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
3: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
5: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
8: ਆਪਣੀ ਸ਼ਕਤੀ ਦੇ ਅਧੀਨ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ ਅਤੇ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਵਾਪਸ ਅੰਮ੍ਰਿਤਸਰ ਪਹੁੰਚਾ ਦਿਓ।
5: ਜੇ ਮਾਤਾ ਜੀ ਕਹਿੰਦੇ ਹਨ ਕਿ ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ ਤੇ
3: ਤਾਂ ਚਲੋ ਅਸੀਂ ਵੀ ਫਿਰ ਸ਼ੇਰ ਬਣ ਕੇ ਦਿਖਾਉਂਦੇ ਹਾਂ, ਚਲੋ ਮੇਰੇ ਨਾਲ।
5: ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਮੈਂ ਤਿਆਰ ਹਾਂ।
3: ਅਸੀਂ ਉਸਦਾ ਖਾਤਮਾ ਕਰ ਦਿਆਂਗੇ। ਗੁਰੂ ਜੀ ਜਲਦ ਤੋਂ ਜਲਦ ਕੈਦ ਵਿੱਚੋਂ ਛੁੱਟਣੇ ਚਾਹੀਦੇ ਹਨ।
0: ਭਾਈ ਜੇਠੀ ਨੇ ਆਪਣੇ ਨਾਲ ਪਿਰਾਣੇ ਨੂੰ ਲੈ ਲਿਆ। ਦੋਨਾਂ ਨੇ ਭਿਆਨਕ ਸ਼ੇਰ ਦਾ ਰੂਪ ਧਾਰਨ ਕਰ ਲਿਆ। ਦਾਖਿਲ ਹੋ ਗਏ।
9: ਨਹੀਂ, ਮੇਰਾ ਅੰਤ ਆ ਗਿਆ ਹੈ।
0: ਬਾਦਸ਼ਾਹ ਮਦਦ ਲਈ ਕੁਰਲਾਇਆ ਅਤੇ ਗੁਰੂ ਜੀ ਨੇ ਉਸਨੂੰ ਸ਼ੇਰਾਂ ਤੋਂ ਬਚਾ ਲਿਆ। ਅਗਲੇ ਦਿਨ ਉਹਨਾਂ ਨੇ ਫਿਰ ਸ਼ੇਰ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਨੂੰ ਡਰਾਇਆ।
9: ਇਹ ਸ਼ੇਰ ਅਸਲੀ ਹਨ, ਪਰ ਮੇਰੇ ਪਲੰਗ ਦੇ ਹੇਠਾਂ ਕਿਵੇਂ ਆ ਜਾਂਦੇ ਹਨ ਅਤੇ ਫਿਰ ਇੱਕਦਮ ਗਾਇਬ ਵੀ ਕਿਵੇਂ ਹੋ ਜਾਂਦੇ ਹਨ?
0: ਉਸ ਦੇ ਮੰਤਰੀਆਂ ਨੇ ਬਿਲਕੁਲ ਇਸ ਗੱਲ ਦਾ ਵਿਸ਼ਵਾਸ ਨਾ ਕੀਤਾ ਕਿ ਇਹ ਅਸਲੀ ਸ਼ੇਰ ਸਨ। ਉਹਨਾਂ ਨੂੰ ਲੱਗਿਆ ਕਿ ਇਹ ਬਿਮਾਰ ਹੈ, ਤਾਂ ਉਹਨਾਂ ਨੇ ਬਹੁਤ ਵੈਦਾਂ ਹਕੀਮਾਂ ਨੂੰ ਸੱਦਿਆ ਤਾਂ ਕਿ ਉਹ ਠੀਕ ਹੋ ਜਾਏ, ਪਰ ਕੋਈ ਮਦਦ ਨਾ ਹੋਈ। ਤਾਂ ਭਾਈ ਜੇਠਾ ਵੈਦ ਦਾ ਭੇਸ਼ ਬਣਾਇਆ ਅਤੇ ਆਪ ਜਾ ਕੇ ਸਮਰਾਟ ਨੂੰ ਮਿਲੇ।
9: ਕੋਈ ਵੀ ਮੇਰੀ ਮਦਦ ਨਹੀਂ ਕਰ ਸਕਿਆ, ਮੇਰੇ ਰੋਗ ਨੂੰ ਕੋਈ ਨਾ ਦੱਸ ਸਕਿਆ। ਦੇਖਦੇ ਹਾਂ ਜੇ ਤੁਸੀਂ ਦੱਸ ਸਕੋ।
3: ਅਸਲ ਵਿੱਚ ਤੁਸੀਂ ਬਿਮਾਰ ਨਹੀਂ ਹੋ, ਮੈਂ ਜਾਣਦਾ ਹਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ। ਰਾਤ ਵੇਲੇ ਦੋ ਸ਼ੇਰ ਆਉਂਦੇ ਹਨ ਤੇ ਤੁਹਾਡੇ ਦੋਵੇਂ ਪਾਸੇ ਆ ਕੇ ਬੈਠ ਜਾਂਦੇ ਹਨ।
9: ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ?
3: ਮੈਂ ਇੱਕ ਬਹੁਤ ਵੱਡੇ ਗੁਰੂ ਦਾ ਸ਼ਾਗਿਰਦ ਹਾਂ, ਮੈਨੂੰ ਬਹੁਤ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਚਾ ਲੈਂਦੇ ਹਨ, ਨਹੀਂ ਤਾਂ ਸ਼ੇਰਾਂ ਨੇ ਹੁਣ ਤੱਕ ਤੁਹਾਨੂੰ ਮਾਰ ਦੇਣਾ ਸੀ।
9: ਵਾਹ, ਤੁਹਾਨੂੰ ਤਾਂ ਸੱਚ ਦਾ ਪਤਾ ਹੈ। ਮੈਂ ਐਸਾ ਕੀ ਕਰਾਂ ਜੋ ਮੇਰੀ ਮੌਤ ਨਾ ਆਏ?
3: ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚਿਰ ਦਾ ਆਪਣੇ ਕੈਦ ਵਿੱਚ ਰੱਖਿਆ ਹੈ, ਜਿਤਨਾ ਤੁਸੀਂ ਪਹਿਲਾਂ ਤੈਅ ਕੀਤਾ ਸੀ ਉਸ ਤੋਂ ਕਿਤੇ ਵੱਧ ਸਮਾਂ ਹੋ ਗਿਆ ਹੈ। ਤੁਸੀਂ ਗੁਰੂ ਨੂੰ ਝੂਠ ਬੋਲਿਆ ਹੈ, ਤਾਂ ਕਰਕੇ ਹੀ ਸ਼ੇਰ ਤੁਹਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤੁਹਾਨੂੰ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਗੁਰੂ ਪਾਸ ਜਾ ਕੇ ਉਹਨਾਂ ਅੱਗੇ ਸੀਸ ਨਿਵਾ ਕੇ ਮੁਆਫ਼ੀ ਦੀ ਫਰਿਆਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਅੱਜ ਹੀ ਰਿਹਾਅ ਨਾ ਕੀਤਾ ਤਾਂ ਸ਼ੇਰਾਂ ਨੇ ਵੀ ਅੱਜ ਰਾਤ ਹੀ ਤੁਹਾਡਾ ਅੰਤ ਕਰ ਦੇਣਾ ਹੈ।
9: ਅੱਜ ਰਾਤ? ਨਹੀਂ ਨਹੀਂ, ਓਏ ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾਅ ਕੀਤਾ ਜਾਏ।
0: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
9: ਹੇ ਅੱਲਾ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
0: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।
3: ਗੁਰੂ ਜੀ, ਸਾਡੇ ਕੋਲ ਇਹ ਖੁਸ਼ਖਬਰੀ ਹੈ।
0: ਪਰ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਭਾਈ ਜੇਠਾ ਤੋਂ ਕੁਛ ਨਿਰਾਸ਼ ਲੱਗ ਰਹੇ ਸਨ।
3: ਗੁਰੂ ਜੀ, ਕੀ ਸਭ ਠੀਕ ਹੈ?
0: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪਿਆਲਾ ਦਿੱਤਾ ਤੇ ਹੁਕਮ ਕੀਤਾ, ਭਾਈ ਜੇਠਾ ਚਾਹ ਉੱਠ, ਇਸ ਪਿਆਲੇ ਵਿੱਚ ਨਦੀ ਤੋਂ ਪਾਣੀ ਭਰ ਕੇ ਲਿਆ।
3: ਹਾਂਜੀ ਮੇਰੇ ਗੁਰੂ ਜੀ।
0: ਨਦੀ ਕੋਈ ਜ਼ਿਆਦਾ ਦੂਰ ਨਹੀਂ ਸੀ, ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ।

0: ਗਿਆ ਸੀ ਤਾਂ ਕਿ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
1: ਨਦੀ ਵਿੱਚ ਤੇ ਬਹੁਤ ਪਾਣੀ ਹੈ। ਨਹੀਂ, ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕਿ ਤੁਹਾਨੂੰ ਆਕਾਰ ਵਿੱਚ ਵੱਟੀ ਲੱਗੀ?
1: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ 'ਚ ਇੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
1: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਅਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ। ਪਰ ਤੁਸੀਂ, ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ। ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ।
1: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
1: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸ ਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
1: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
2: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
2: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
0: ਸ਼ਾਬਾਸ਼, ਸਾਡੇ ਵਿੱਚੋਂ ਕਈ ਸਰੀਰਕ ਤੌਰ 'ਤੇ ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ 'ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ बहाव

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿਨ ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
0: ਆ ਗਈ ਮੰਮੀ।
2: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
3: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
2: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦਿਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
2: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ, ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
3: ਓਏ ਰੁਕ ਜਾ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
2: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ, ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
3: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
2: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
3: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
2: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
3: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ ਹੈ।
2: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
3: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
3: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ, ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
3: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ। ਆਪ ਜੀ ਦੀ ਕੀ ਕਹਾਣੀ ਹੈ?
2: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
2: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ 'ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸ ਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
9: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
10: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ।
11: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ।
9: ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿੰਡ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ ਵੀ ਇਹਨਾਂ ਵਾਂਗ ਨਿਰਭੈ ਹੋਵਾਂਗੀ।
11: ਹੇ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਮੈਂ ਕੇਵਲ ਇੱਕ ਪਾਸੇ ਬੈਠ ਕੇ ਇਹ ਸਭ ਨਹੀਂ ਦੇਖ ਸਕਦੀ। ਕਿਰਪਾ ਕਰੋ, ਮੈਨੂੰ ਵੀ ਆਪਣੇ ਪੁੱਤਾਂ ਵਾਂਗ ਸ਼ਹੀਦੀ ਦੀ ਦਾਤ ਬਖਸ਼ੋ ਜੀ। ਮੈਂ ਆਪਣੇ ਅੰਦਰ ਇੱਕ ਕੋਮਲ ਜਿਹੀ ਆਵਾਜ਼ ਸੁਣੀ, ਮੈਨੂੰ ਤੁਹਾਡੇ ਉੱਤੇ ਮਾਣ ਹੈ ਮੇਰੀ ਪਿਆਰੀ ਧੀਏ, ਤਿਆਰ ਰਹੋ, ਤੁਸੀਂ ਮੈਨੂੰ ਛੇਤੀ ਹੀ ਮਿਲੋਗੇ। ਮੈਂ ਜਾਣਦੀ ਸੀ ਉਹ ਆਵਾਜ਼ ਕਿਸ ਦੀ ਸੀ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੂਰੀ ਦੁਨੀਆ ਦੀ ਰਾਣੀ ਹੋਵਾਂ। ਗੁਰੂ ਪਿਤਾ ਜੀ ਅਤੇ ਕੁਝ ਕੁ ਸਿੱਖ ਜੋ ਰਹਿ ਗਏ ਸਨ ਦੂਜੀ ਥਾਂ ਕੂਚ ਕਰ ਗਏ, ਦੁਸ਼ਮਣ ਉਹਨਾਂ ਨੂੰ ਕਦੇ ਵੀ ਫੜ ਨਾ ਸਕੇ। ਅੰਤ ਵਿੱਚ ਬੇਅੰਤ ਖਾਲਸੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀ ਮੰਡਲਾਂ ਵਿੱਚ ਪਹੁੰਚ ਗਏ। ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮੈਂ ਹੁਣ ਕੀ ਕਰ ਸਕਦੀ ਸੀ। ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਅਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
3: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ? ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
7: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
3: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
7: ਬਿਲਕੁਲ ਸੱਤ, ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
11: ਜਪ ਜੀ ਸਾਹਿਬ, ਇੱਕ ਓਅੰਕਾਰ ਸਤਨਾਮ ਕਰਤਾ ਗੁਰ, ਨਿਰਭਉ ਨਿਰਵੈਰ ਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦਿ।
7: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
12: ਉਹ ਤੇਰੀ, ਤੈਨੂੰ ਉਹ ਧੂੰਆਂ ਦਿਖ ਰਿਹਾ ਹੈ?
8: ਹਾਂ, ਤੇ ਉਹ ਚਮਕੌਰ ਦੀ ਤਰਫ ਤੋਂ ਆ ਰਿਹਾ ਹੈ।
12: ਜਿਹੜਾ ਕੋਈ ਸਿੱਖਾਂ ਨੂੰ ਮਾਣ ਦੇਣ ਦੀ ਹਿੰਮਤ ਕਰੇਗਾ ਸਾਡੇ ਹੱਥੋਂ ਮਾਰਿਆ ਜਾਏ।
8: ਵਾਪਸ ਮੁੜੋ, ਅਸੀਂ ਵਾਪਸ ਜਾਵਾਂਗੇ ਤੇ ਇਹ ਜੋ ਵੀ ਹੈ ਉਹਨੂੰ ਮਾਰ ਮੁਕਾਵਾਂਗੇ।

0: ਕੀ ਤੁਸੀਂ ਕਦੇ ਸੋਚਿਆ ਹੈ ਕਿ ਗੁਰਬਾਣੀ ਤੁਹਾਡੇ ਲਈ ਕੀ ਕਰ ਰਹੀ ਹੈ? ਇਸ ਕਹਾਣੀ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਸਾਨੂੰ ਸਿਖਾਉਂਦੇ ਹਨ ਕਿ ਗੁਰਬਾਣੀ ਸਾਡੀ ਰੂਹ ਵਿੱਚ ਕਿਵੇਂ ਵਸਦੀ ਹੈ। ਇਸ ਦਾ ਬਹੁਤ ਮਹੱਤਵ ਹੈ। ਆਓ ਆਪਾਂ ਸਾਖੀ ਨਾਲ ਇਸ ਦੀ ਸ਼ੁਰੂਆਤ ਕਰੀਏ। ਕੀ ਤੁਹਾਨੂੰ ਯਾਦ ਹੈ ਕਿ ਅਸੀਂ ਸ੍ਰੀ ਗੁਰੂ ਹਰਿਰਾਏ ਜੀ ਬਾਰੇ ਕੀ ਸਿੱਖਿਆ ਸੀ?
1: ਗੁਰੂ ਜੀ ਨਿਮਰ ਹਨ, ਗੁਰੂ ਜੀ ਪ੍ਰੇਮ ਦੇ ਸਾਗਰ ਹਨ।
0: ਵਧੀਆ, ਬਹੁਤ ਵਧੀਆ। ਹੁਣ ਕੀ ਤੁਸੀਂ ਗੁਰੂ ਜੀ ਬਾਰੇ ਹੋਰ ਵੀ ਜਾਣਨਾ ਚਾਹੁੰਦੇ ਹੋ?
1: ਹਾਂਜੀ ਹਾਂਜੀ, ਜ਼ਰੂਰ।
0: ਠੀਕ ਹੈ, ਆਓ ਹੁਣ ਆਪਾਂ ਗੁਰੂ ਜੀ ਬਾਰੇ ਹੋਰ ਜਾਣੀਏ। ਸਿੱਧੇ ਬੈਠ ਜਾਓ, ਆਪਣੀਆਂ ਅੱਖਾਂ ਨੂੰ ਬੰਦ ਕਰ ਲਓ ਅਤੇ ਮੇਰੇ ਨਾਲ ਜਪੋ।
2: ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਭੀ ਸਚ, ਨਾਨਕ ਹੋਸੀ ਭੀ ਸਚ।
0: ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਇਕਮਿਕ ਕਰੋ। ਧਰਤੀ ਦੇ ਸਾਰੇ ਜੀਵਾਂ ਲਈ ਆਪਣੇ ਦਿਲ ਵਿੱਚ ਪਿਆਰ ਰੱਖਦੇ ਹੋਏ ਜਪੋ।
2: ਏਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦ ਸਚ, ਹੈ ਭੀ ਸਚ, ਨਾਨਕ ਹੋਸੀ ਭੀ ਸਚ।
0: ਤੁਸੀਂ ਹੁਣ ਕਿਵੇਂ ਮਹਿਸੂਸ ਕਰ ਰਹੇ ਹੋ?
1: ਮੈਂ ਬਹੁਤ ਸਹਿਜ ਮਹਿਸੂਸ ਕਰ ਰਹੀ ਹਾਂ, ਜ਼ਿਆਦਾ ਖੁਸ਼, ਸ਼ਾਂਤ।
0: ਤੁਹਾਨੂੰ ਪਤਾ ਕਿ ਆਪਾਂ ਕਿਸ ਸ਼ਬਦ ਦਾ ਜਾਪ ਕੀਤਾ ਤੇ ਇਸ ਦਾ ਭਾਵ ਕੀ ਹੈ?
1: ਨਹੀਂ ਜੀ, ਮੈਂ ਥੋੜਾ ਜਾਣਦੀ ਹਾਂ ਪਰ ਜ਼ਿਆਦਾ ਅਰਥ ਨਹੀਂ ਪਤਾ। ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਵੇਈ ਵਿੱਚ ਗਏ ਸਨ, ਇਹ ਉਸ ਸਮੇਂ ਉਹਨਾਂ ਨੇ ਉਚਾਰਨ ਕੀਤਾ ਸੀ।
0: ਅਸੀਂ ਹਮੇਸ਼ਾ ਹੀ ਸਿੱਖਦੇ ਰਹਿੰਦੇ ਹਾਂ, ਜਿਵੇਂ ਜਿਵੇਂ ਸਾਡਾ ਅਨੁਭਵ ਵੱਧਦਾ ਜਾਂਦਾ ਹੈ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਬਾਰੇ ਹੋਰ ਜ਼ਿਆਦਾ ਸੋਝੀ ਆਉਂਦੀ ਜਾਂਦੀ ਹੈ। ਪਰ ਇਹ ਵੀ ਸੱਚ ਹੈ ਕਿ ਅਸੀਂ ਸਭ ਕੁਝ ਨਹੀਂ ਸਮਝ ਸਕਦੇ। ਇੱਕ ਵਾਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਕੁਝ ਸਿੱਖਾਂ ਨੇ ਇਹੀ ਸਵਾਲ ਪੁੱਛਿਆ।
3: ਗੁਰੂ ਸਾਹਿਬ, ਮਹਾਰਾਜ ਸਾਡਾ ਇੱਕ ਸਵਾਲ ਹੈ।
0: ਅਤੇ ਗੁਰੂ ਜੀ ਨੇ ਉਹਨਾਂ ਦਾ ਸਵਾਲ ਸੁਣਿਆ।
3: ਅਸੀਂ ਬਹੁਤ ਸਤਿਕਾਰ ਨਾਲ ਗੁਰਬਾਣੀ ਦਾ ਜਾਪ ਕਰਦੇ ਹਾਂ ਅਤੇ ਅਸੀਂ ਹਰ ਵੇਲੇ ਹੀ ਜਾਪ ਕਰਦੇ ਰਹਿੰਦੇ ਹਾਂ, ਪਰ ਕਦੇ ਕਦੇ ਸਾਨੂੰ ਅਰਥ ਸਮਝ ਨਹੀਂ ਆਉਂਦੇ ਕਿ ਅਸੀਂ ਕੀ ਜਾਪ ਕਰ ਰਹੇ ਹਾਂ। ਤੇ ਜੇਕਰ ਸਾਨੂੰ ਬਾਣੀ ਸਮਝ ਨਾ ਆਵੇ ਤਾਂ ਕੀ ਜਾਪ ਕਰਨ ਦਾ ਫਾਇਦਾ ਹੈ?
0: ਗੁਰੂ ਜੀ ਨੇ ਉਹਨਾਂ ਦੇ ਸਵਾਲ ਦਾ ਉਸ ਸਮੇਂ ਉੱਤਰ ਨਹੀਂ ਦਿੱਤਾ ਤੇ ਗੁਰੂ ਜੀ ਸਿਰਫ ਮੁਸਕੁਰਾਏ। ਗੁਰੂ ਜੀ ਨੇ ਸਹੀ ਸਮੇਂ ਦਾ ਇੰਤਜ਼ਾਰ ਕੀਤਾ ਤਾਂ ਕਿ ਉਹ ਉਹਨਾਂ ਨੂੰ ਉੱਤਰ ਦੇਣ ਦੀ ਬਜਾਏ ਅਨੁਭਵ ਦੁਆਰਾ ਸਿਖਾਉਣ। ਗੁਰੂ ਜੀ ਹਮੇਸ਼ਾ ਸਾਨੂੰ ਅਨੁਭਵ ਤੋਂ ਹੀ ਸਿਖਾਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਕੁਝ ਦਿਨ ਤੱਕ ਇੰਤਜ਼ਾਰ ਕੀਤਾ ਤੇ ਇੱਕ ਦਿਨ ਗੁਰੂ ਸਾਹਿਬ ਉਹਨਾਂ ਨਾਲ ਘੋੜੇ ਤੇ ਸਵਾਰ ਹੋ ਕੇ ਜਾ ਰਹੇ ਸਨ। ਗੁਰੂ ਸਾਹਿਬ ਨੇ ਸਿੰਘਾਂ ਨੂੰ ਰੁਕਣ ਲਈ ਕਿਹਾ ਅਤੇ ਪੁੱਛਿਆ, ਕੀ ਤੁਸੀਂ ਉਸ ਮਿੱਟੀ ਦੇ ਘੜੇ ਨੂੰ ਦੇਖ ਰਹੇ ਹੋ?
3: ਉਹ ਜੋ ਜ਼ਮੀਨ ਤੇ ਟੁੱਟਿਆ ਹੋਇਆ ਹੈ?
4: ਜੀ ਗੁਰੂ ਜੀ, ਦਿਖ ਰਿਹਾ ਹੈ।
0: ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਉਸ ਘੜੇ ਦਾ ਇੱਕ ਟੁਕੜਾ ਲਿਆਓ। ਅਤੇ ਉਹਨਾਂ ਵਿੱਚੋਂ ਇੱਕ ਸਿੱਖ ਉੱਤਰ ਗਿਆ ਤੇ ਟੁਕੜਾ ਚੁੱਕ ਲਿਆਇਆ।
4: ਗੁਰੂ ਜੀ, ਇਹ ਹੈ ਜੀ।
0: ਇਸ ਘੜੇ ਵਿੱਚ ਘਿਓ ਸੀ, ਕਿਉਂਕਿ ਇਹ ਧੁੱਪ ਵਿੱਚ ਪਿਆ ਹੋਇਆ ਸੀ, ਇਸ ਕਰਕੇ ਧੁੱਪ ਨਾਲ ਘਿਓ ਪਿੰਗਲ ਰਿਹਾ ਸੀ। ਅਤੇ ਘੜੇ ਦੇ ਅੰਦਰੋਂ ਪਿੰਗਲ ਕੇ ਇੱਕ ਲਕੀਰ ਬਣਾ ਕੇ ਮਿੱਟੀ 'ਚ ਸਮਾ ਰਿਹਾ ਸੀ।
3: ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਸਮਝਾਇਆ, ਗੁਰਬਾਣੀ ਸਿਮਰਨ ਦੇ ਨਾਲ ਇਸੇ ਤਰ੍ਹਾਂ ਹੁੰਦਾ ਹੈ।
0: ਭਾਵੇਂ ਸਾਨੂੰ ਗੁਰੂ ਦੇ ਸ਼ਬਦ ਸਮਝ ਨਹੀਂ ਆਉਂਦੇ, ਪਰ ਜੇਕਰ ਅਸੀਂ ਭਗਤੀ ਭਾਵ ਨਾਲ ਜਪਦੇ ਹਾਂ ਤਾਂ ਇਹ ਮਨ ਵਿੱਚ ਵਸ ਜਾਂਦੇ ਨੇ, ਬਿਲਕੁਲ ਇਸ ਤਰ੍ਹਾਂ ਜਿਸ ਤਰ੍ਹਾਂ ਘੜੇ ਨੂੰ ਘਿਓ ਚਿਪਕ ਜਾਂਦਾ ਹੈ। ਤੇ ਜਿਸ ਦਿਨ ਗਿਆਨ ਦੀ ਰੋਸ਼ਨੀ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ ਤਾਂ ਸ਼ਬਦ ਇਸ ਪਿੰਗਲੇ ਹੋਏ ਘਿਓ ਦੀ ਤਰ੍ਹਾਂ ਸਾਡੇ ਮਨ ਵਿੱਚ ਸਮਾ ਕੇ ਗਿਆਨ ਪੈਦਾ ਕਰਦੇ ਹਨ।
3: ਮੈਂ ਉਸ ਗਿਆਨ ਦੀ ਉਡੀਕ ਕਰ ਰਿਹਾ। ਉਹ ਭਾਗਾਂ ਵਾਲਾ ਦਿਨ ਹੋਵੇਗਾ।
0: ਫਿਰ ਗੁਰੂ ਜੀ ਨੇ ਉਪਦੇਸ਼ ਦਿੱਤਾ, ਭਾਵੇਂ ਅਸੀਂ ਇਸ ਨੂੰ ਨਾ ਸਮਝੀਏ ਪਰ ਗੁਰਬਾਣੀ ਸਾਡੀ ਮੁਕਤੀ ਦਾ ਰਾਹ ਹੈ।
3: ਵਾਹ ਜੀ ਵਾਹ, ਵਾਹਿਗੁਰੂ।
0: ਦੇਖੋ ਕਿਵੇਂ ਗੁਰੂ ਸਾਹਿਬ ਸਾਨੂੰ ਕਿੰਨੇ ਸੁੰਦਰ ਢੰਗ ਨਾਲ ਸਮਝਾਉਂਦੇ ਹਨ।
3: ਧੰਨ ਸ਼੍ਰੀ ਗੁਰੂ ਹਰ

0: ਸਿਕਨੇਟ ਦੀ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਸਾਰੀ ਕਹਾਣੀਆਂ ਦਾ ਆਨੰਦ ਲੈਣ ਲਈ ਐਪ ਡਾਊਨਲੋਡ ਕਰੋ।
1: ਇੱਕ ਵਾਰ ਇੱਕ ਪਿੰਡ ਹੁੰਦਾ ਸੀ ਜਿੱਥੇ ਗੁਰੂ ਨਾਨਕ ਫੇਰੀ ਤੇ ਗਏ। ਇੱਕ ਬੰਦੇ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਤੁਸੀਂ ਇਹ ਖਬਰ ਸੁਣੀ ਹੈ, ਗੁਰੂ ਨਾਨਕ ਇੱਥੇ ਨੇੜੇ ਹੀ ਰਹਿ ਰਹੇ ਹਨ।
2: ਕੌਣ? ਅੱਛਾ ਹਾਂ, ਮੈਨੂੰ ਲੱਗਦਾ ਮੈਂ ਉਹਨਾਂ ਬਾਰੇ ਸੁਣਿਆ।
1: ਉਹ ਰੱਬ ਦਾ ਬਿਲਕੁਲ ਸੱਚਾ ਬੰਦਾ ਹੈ। ਮੈਂ ਜਦੋਂ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦਾ, ਮੈਂ ਕੁਝ ਵੀ ਖਾਵਾਂ ਪੀਵਾਂਗਾ ਨਹੀਂ।
3: ਹਰ ਰੋਜ਼ ਉਹ ਦੋਨੋਂ ਬੰਦੇ ਇਕੱਠੇ ਹੀ ਕੰਮ ਕਰਦੇ ਅਤੇ ਘਰ ਵਾਪਸ ਆਉਂਦਿਆਂ ਸਮੇਂ ਆਪਣੇ ਆਪਣੇ ਰਾਹਾਂ ਵੱਲ ਤੁਰ ਪੈਂਦੇ।
2: ਵਾਹਿਗੁਰੂ ਵਾਹਿਗੁਰੂ।
1: ਅਤੇ ਦੂਜਾ ਬੰਦਾ ਹਲੇ ਸੋਚ ਰਿਹਾ ਸੀ,
2: ਮੈਨੂੰ ਲੱਗਦਾ ਮੈਂ ਵੀ ਗੁਰੂ ਜੀ ਨੂੰ ਮਿਲਣ ਜਾਵਾਂ ਸ਼ਾਇਦ।
1: ਘਰੋਂ ਚੱਲਣ ਲੱਗਿਆ ਉਸਨੇ ਆਪਣੀ ਘਰਵਾਲੀ ਨੂੰ ਕਿਹਾ,
2: ਚੰਗਾ ਭਾਗਵਾਨੇ, ਮੈਂ ਗੁਰੂ ਨਾਨਕ ਨੂੰ ਮਿਲਣ ਚੱਲਿਆ।
4: ਮੈਂ ਅਤੇ ਬੱਚਿਆਂ ਨੇ ਇਹ ਕੁਝ ਮਿਠਾਈਆਂ ਬਣਾਈਆਂ ਹਨ, ਇਹ ਤੁਸੀਂ ਗੁਰੂ ਜੀ ਨੂੰ ਭੇਂਟਾ ਦੇ ਤੌਰ ਵਿੱਚ ਦੇ ਦੇਣਾ। ਸਾਡੇ ਕੋਲ ਦੇਣ ਲਈ ਜ਼ਿਆਦਾ ਕੁਝ ਤਾਂ ਨਹੀਂ ਹੈ, ਪਰ ਅਜਿਹੇ ਸੰਤ ਨੂੰ ਕੁਝ ਨਾ ਕੁਝ ਤਾਂ ਦੇਣਾ ਹੀ ਚਾਹੀਦਾ ਹੈ।
2: ਮੈਂ ਗੁਰੂ ਜੀ ਨੂੰ ਇਹ ਭੇਂਟਾ ਦੇ ਦਿਆਂਗਾ, ਤੂੰ ਫਿਕਰ ਨਾ ਕਰ।
1: ਗੁਰੂ ਜੀ ਨੂੰ ਮਿਲਣ ਜਾਣ ਵਾਲੇ ਰਸਤੇ ਵਿੱਚ ਉਸ ਨੇ ਸੜਕ ਤੇ ਖੜੀ ਇੱਕ ਔਰਤ ਵੇਖੀ।
0: ਨਾਨਾ, ਉਸ ਰਾਸਤੇ ਨਾ ਜਾ, ਇਧਰ ਆ ਮੇਰੇ ਕੋਲ ਆ ਜਾ, ਆਪਾਂ ਦੋਵਾਂ ਮਿਲ ਕੇ ਬਹੁਤ ਮਜ਼ੇ ਕਰਾਂਗੇ। ਆਪਾਂ ਜੂਆ ਖੇਡਣ ਜਾ ਕੇ ਤੇਰਾ ਸਾਰਾ ਪੈਸਾ ਲੁਟਾ ਸਕਦੇ ਹਾਂ। ਚੱਲ ਨਾ, ਤੂੰ ਮੈਨੂੰ ਥੋੜੀ ਸ਼ਰਾਬ ਹੀ ਖਰੀਦ ਕੇ ਦੇ ਸਕਦਾ।
2: ਵੈਸੇ ਇਹ ਸਭ ਸੁਣਨ ਵਿੱਚ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ,
1: ਪਰ ਮੈਂ ਤਾਂ ਉਸੇ ਹੀ ਰਸਤੇ ਤੇ ਚੱਲਿਆ ਗੁਰੂ ਜੀ ਦੇ ਵੱਲ।
0: ਕੀ ਸਿਗਰਟ ਪੀਣ ਦਾ ਮਨ ਹੈ? ਲੈ ਸਿਗਰਟ ਪੀ, ਤੇਰੀ ਪਤਨੀ ਨੂੰ ਇਹ ਕਦੇ ਵੀ ਪਤਾ ਨਹੀਂ ਚੱਲੇਗਾ ਕਿ ਤੂੰ ਮੇਰੇ ਨਾਲ ਹੈ।
2: ਠੀਕ ਹੈ, ਇਸ ਵਾਰ ਮੈਂ ਇਸ ਦੇ ਨਾਲ ਸਮਾਂ ਬਿਤਾਵਾਂਗਾ।
0: ਚਲੋ ਚਲੀਏ, ਮੈਂ ਚਾਹੁੰਦੀ ਹਾਂ ਕਿ ਤੂੰ ਮੈਨੂੰ ਬਹੁਤ ਕੁਝ ਖਰੀਦ ਕੇ ਦੇਵੇ।
3: ਤਾਂ ਉਸ ਬੁਰੇ ਦੋਸਤ ਨੇ ਘਰ ਵਿੱਚ ਬਣਾਈਆਂ ਮਿਠਾਈਆਂ ਗੁਰੂ ਜੀ ਨੂੰ ਨਹੀਂ ਦਿੱਤੀਆਂ ਜੋ ਉਸ ਨੇ ਵਾਅਦਾ ਕੀਤਾ ਸੀ। ਇਸ ਦੀ ਬਜਾਏ ਉਸ ਨੇ ਸ਼ਰਾਬ ਪੀਤੀ, ਸਿਗਰਟ ਪੀਤੀ ਅਤੇ ਆਪਣੇ ਪੈਸੇ ਦਾ ਜੂਆ ਖੇਡਿਆ। ਉਸ ਨੇ ਉਹਨਾਂ ਲੋਕਾਂ ਨਾਲ ਆਪਣਾ ਸਮਾਂ ਬਿਤਾਇਆ ਜੋ ਕੁਝ ਚੰਗਾ ਨਹੀਂ ਕਰਦੇ ਹੋਏ ਆਪਣੀ ਜ਼ਿੰਦਗੀ ਬਰਬਾਦ ਕਰਦੇ ਹਨ।
0: ਗੁਰੂ ਜੀ ਨਾਲ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਿਆ?
2: ਅੱਛਾ, ਉਹ ਗੁਰੂ ਜੀ, ਹਾਂ ਉਹ ਚੰਗਾ ਸੀ, ਬੜਾ ਹੀ ਅਨੰਤਮਈ ਸੀ ਤੇ ਬੜਾ ਹੀ ਚੰਗਾ ਸੀ।
0: ਕੀ ਉਹਨਾਂ ਨੇ ਸਾਰੀ ਭੇਟਾਂ ਸਵੀਕਾਰ ਕੀਤੀ?
2: ਭੇਟਾਂ? ਕਿਹੜੀ ਭੇਟਾਂ? ਅੱਛਾ, ਮਿਠਾਈਆਂ। ਹਾਂ ਮਿਠਾਈਆਂ ਉਹਨਾਂ ਰੱਖ ਲਈਆਂ ਤੇ ਕਿਹਾ ਕਿ ਹਾਂ ਆਸ਼ੀਰਵਾਦ, ਹਾਂ ਕੁਝ ਬਹੁਤ ਆਸ਼ੀਰਵਾਦ। ਹਾਂ
1: ਇਸ ਦੌਰਾਨ ਦੂਜੇ ਦੋਸਤ ਨੇ ਆਪਣਾ ਸਮਾਂ ਗੁਰੂ ਜੀ ਦੀ ਅਤੇ ਉਹਨਾਂ ਦੇ ਸੰਤ ਰੂਪੀ ਭਗਤਾਂ ਦੀ ਸੰਗਤ ਵਿੱਚ ਬਿਤਾਇਆ ਸੀ। ਹੇ ਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਕਿਰਪਾ ਕਰਕੇ ਪੇਂਟਾ ਸਵੀਕਾਰ ਕਰੋ, ਇਸ ਦੀ ਵਰਤੋਂ ਗਰੀਬਾਂ ਦੀ ਸੇਵਾ ਲਈ ਕਰੋ। ਹੇ ਮਹਾਨ ਗੁਰੂ, ਮੈਂ ਤੁਹਾਡੀ ਸੇਵਾ ਵਿੱਚ ਸਦਾ ਹਾਜ਼ਰ ਹਾਂ, ਕਿਰਪਾ ਕਰਕੇ ਮੈਨੂੰ ਆਪਣੇ ਚਰਣਾਂ ਵਿੱਚ ਜਗ੍ਹਾ ਦਿਓ। ਹਰ ਰੋਜ਼ ਉਹ ਦੋਵੇਂ ਕੰਮ ਤੋਂ ਆਪਣੇ ਘਰ ਵੱਲ ਇਕੱਠੇ ਤੁਰ ਕੇ ਜਾਂਦੇ ਅਤੇ ਫਿਰ ਆਪਣੇ ਅਲੱਗ ਅਲੱਗ ਰਾਹਾਂ ਤੇ ਚਲੇ ਜਾਂਦੇ। ਇੱਕ ਗੁਰੂ ਜੀ ਕੋਲ ਉਹਨਾਂ ਦੇ ਵਚਨ ਸੁਣਨ,
5: ਵਾਹਿਗੁਰੂ
1: ਸ਼ਬਦ ਗਾਉਣ,
5: ਵਾਹਿਗੁਰੂ ਵਾਹਿਗੁਰੂ
1: ਦਾਨ ਕਰਨ ਅਤੇ ਸਾਧ ਸੰਗਤ ਨਾਲ ਸਮਾਂ ਬਿਤਾਉਣ ਲਈ ਚਲਾ ਜਾਂਦਾ ਅਤੇ ਦੂਜਾ ਦੋਸਤ ਉਸ ਔਰਤ ਕੋਲ ਚਲਾ ਜਾਂਦਾ। ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਝੂਠ ਬੋਲਿਆ ਅਤੇ ਉਹਨਾਂ ਦੀ ਪੇਟਾਂ ਦੀ ਦੁਰਵਰਤੋਂ ਕੀਤੀ। ਉਸ ਨੇ ਉਹਨਾਂ ਦਾ ਪੈਸਾ ਜੂਆ ਖੇਡਣ, ਉਸ ਔਰਤ ਨਾਲ ਸ਼ਰਾਬ ਅਤੇ ਸਿਗਰਟ ਪੀਣ ਵਿੱਚ ਖਰਚ ਕਰ ਦਿੱਤਾ। ਉਸ ਨੇ ਆਪਣਾ ਸਮਾਂ ਬੁਰੀ ਸੰਗਤ ਵਿੱਚ ਬਿਤਾਇਆ, ਉਹਨਾਂ ਨੀਵੇਂ ਲੋਕਾਂ ਨਾਲ ਜੋ ਆਪਣੀ ਜ਼ਿੰਦਗੀ ਖਰਾਬ ਕਰਦੇ ਸਨ। ਇਹ ਕਈ ਦਿਨਾਂ ਤੱਕ ਹਰ ਰੋਜ਼ ਹੁੰਦਾ ਰਿਹਾ। ਆਖਰ ਵਿੱਚ ਇੱਕ ਦੋਸਤ ਨੇ ਕਿਹਾ,
2: ਮੇਰੀ ਗੱਲ ਸੁਣ, ਤੂੰ ਆਪਣਾ ਸਾਰਾ ਸਮਾਂ ਗੁਰੂ ਜੀ ਦੇ ਕੋਲ ਚੰਗੇ ਕੰਮ ਕਰਦੇ ਹੋਏ ਬਿਤਾਉਣਾ, ਜਦਕਿ ਮੈਂ ਆਪਣੀ ਪਤਨੀ ਨੂੰ ਝੂਠ ਬੋਲਦਾ ਹਾਂ ਅਤੇ ਮੈਂ ਆਪਣਾ ਸਾਰਾ ਸਮਾਂ ਮਾੜੇ ਕੰਮਾਂ ਵਿੱਚ ਬਰਬਾਦ ਕਰਦਾ ਹਾਂ, ਪਰ ਫਿਰ ਵੀ ਆਪਣੀਆਂ ਜ਼ਿੰਦਗੀਆਂ ਨਹੀਂ ਬਦਲੀਆਂ। ਤੂੰ ਵੀ ਉਹੀ ਹੈ ਜੋ ਪਹਿਲਾਂ ਹੁੰਦਾ ਸੀ ਅਤੇ ਮੈਂ ਵੀ ਉਹੀ ਹਾਂ, ਤਾਂ ਫਿਰ ਕੀ ਫ਼ਰਕ ਪੈਂਦਾ ਕਿ ਅਸੀਂ ਚੰਗਾ ਕਰੀਏ ਜਾਂ ਮਾੜਾ? अपनी जिंदगी तो ओवें है जिवें पहला सी।
1: दूजे दोस्त ने कहा, आओ आपा ये सवाल उस ईश्वर तो पुछिए, मैनू विश्वास है कि आपा नू सही उत्तर मिलेगा। कल नू मेरे गुरु जी दे मिलन तो बाद अते तेरे ओ सब कुछ करन तो बाद जो तू करदा है आपा एथे ही मिलदे हां, आपा इस रुख हेठा ही मिलांगे अते आपा नू जवाब अपने आप मिल जाएगा।
2: इंज ही करदे हां, मैं देखण लई उत्सुक हां कि की होण वाला है।
1: ठीक है मेरे दोस्त, हुण आपा कल ही मिलांगे। अगले दिन ओ गुरु जी कोल गया अते संगत दी निघी गोद विच बैठ के उसने रूहानी वचन सुने अते गुरबाणी दा गायन कीता। दूजा दोस्त उसे ही औरत कोल दोबारा गया। ओ इंसान जो हमेशा माड़े काम करदा रहा तय हुए टिकाने ते पहला ही पहुंच गया।
2: की तू इत्थे है दोस्त? नहीं।
1: उन्हें इंतजार कीता, होर इंतजार कीता, अते जदों ओ इंतजार कर करके अक गया तो उसने मिट्टी विच कुछ लकीरां खिचनियां शुरू कर दितियां। मिट्टी विचों उसनू सोने दा एक टुकड़ा मिलिया।
2: सोना?
1: उसने होर खोदिया, उन्हें कुजा मिलिया। उसने सोचिया,
2: अज मेरा दिन चंगा है, हो सकदा इत्थे होर भी सोना होवे।
1: पर उस कुजे दे अंदर सिर्फ कौड़ा सी।
2: कौड़ा? ओहो, ये ता बड़ा निराशाजनक है, पर शुक्र है मैनू एक सोने दा टुकड़ा ता मिलिया, चलो यही सही है।
1: फिर थोड़ा समा इंतजार करन तो बाद दूजा दोस्त गुरु जी दी संकट तो वापस आया।
5: ओह,
1: ओ लंगड़ा रहा सी।
5: आए मेरा पैर।
2: की हो गया तैनू?
5: मैं गुरु जी दी संगत तो होके वापस पैदल चल के आ रहा सी अते मैं तिलक गया ते मेरा पैर एक वड्डे कंडेदार झाड़ी ते पै गया। ओ मेरे पैर दे विच डूंगा खुब गई, माड़ी किस्मत आ मेरी। ओए
1: ओह, दोवें ही बड़ी उलझन विच सन।
2: ऐस गल दी कोई समझ नहीं लग रही। असी उस ईश्वर तो पुछया कि साडे चंगे जां माड़े कर्मां नाल कोई फर्क पैंदा है, अते की ए ओदा जवाब है, मैं बुरा कीता, मैनू सोना मिलिया, जद की तू चंगा कीता अते तैनू सट वज गई।
1: मैनू विश्वास है कि ईश्वर ने सही जवाब ही दिता होवेगा।
2: मैनू ए जवाब बिल्कुल भी समझ नहीं आया, इसदा की मतलब होया?
1: मैं भी मंदा हां कि मैनू भी इस दी समझ नहीं लगी। आपा नू गुरु जी कोल जाना चाहिदा है, ओ सानू एनू समझाण विच मदद करनगे। अगले दिन ओह दोवें गुरु नानक देव जी कोल गए। गुरु जी, मैं हर रोज तुहाडे कोल आउंदा हां अते मेरा दोस्त भी हर रोज अपने परिवार नू एही दसदा है कि ओ तुहाडे कोल आउंदा है, पर इस दी बजाए ओह उस औरत कोल जांदा है जिसने इस नू झांसे विच पाया ते गुमराह कीता होया है। उसने सारी स्थिति बारे विस्तार नाल दसिया, किवें उन्हां दोवां ने अपना अपना समा बिताया अते किवें उस नू सट वज गई अते उस दे दोस्त नू सुना लब गया।
5: सो असी दोवें उलझण विच हां, तुसी इस दे राहें सानू की संदेशा देना चाहुंदे हो?
3: गुरु जी ने अपनी डूंगी दूरदर्शता नाल समझाया कि अपनी पिछली जिंदगी विच चंगा दोस्त एक लुटेरा सी अते उसने लोकां कोलों बहुत कुछ लुटिया। उसने बहुत सारे झूठ बोले अते बहुत माड़े काम भी कीते। इस मौजूदा जिंदगी विच उसकी मौत कंडा चुभण करके लिखी हुई सी, पर उसने बहुत प्रगति की अते अपने समय की वरतों चंगे तरीके नाल कीती अते अपना मन उस ईश्वर दे पवित्र नाम नाल साफ कर लिया। ओ पवित्र संगत विच रच मिच गया अते अपने बहुत सारे माड़े कर्म तो लए। इस दे अपने उपर किते कर्मा कारण इस दे कर्म इस हद तक ठीक हो गए कि मरण दी बजाए उस नू सिर्फ पैर ते ही सट लगी।
1: वाहे गुरु जी, मैं तुहाडा धन्नवादी हां अते मेरा दोस्त।
3: गुरु जी ने अपनी डूंगी दूरदर्शता नाल फेर तो समझाउंदे होए कहा कि अपनी पुरानी जिंदगी विच माड़ा दोस्त एक भला इंसान सी। ओ दूजियां नाल अपना सब कुछ सांझा करदा सी। एक वार ऐस ने एक संत आदमी नू सोने दा एक टुकड़ा दिता सी। उस श्रद्धा अते साफ दिली कारण सोने दा ओ सिक्का कई गुणा ज्यादा वध गया। ਉਸ ਨੂੰ ਇੱਕ ਪੂਰਾ ਸੋਨੇ ਦਾ ਕੁੱਜਾ ਮਿਲਣ ਵਾਲਾ ਸੀ, ਪਰ ਉਸ ਦੇ ਆਪਣੇ ਕਰਨੀ ਕਾਰਨ ਉਸ ਦੇ ਚੰਗੇ ਕਰਮ ਘਟ ਗਏ ਅਤੇ ਸੋਨਾ ਕੋਲੇ ਵਿੱਚ ਤਬਦੀਲ ਹੋ ਗਿਆ। ਉਸ ਨੂੰ ਸਿਰਫ ਉਹੀ ਇੱਕ ਸਿੱਕਾ ਪ੍ਰਾਪਤ ਹੋਇਆ ਜੋ ਉਸ ਨੇ ਪਹਿਲਾਂ ਦਿੱਤਾ ਸੀ। ਉਹਨਾਂ ਦੋਵਾਂ ਨੇ ਆਪਣੇ ਆਪ ਨੂੰ ਨਿਮਾਣਾ ਮਹਿਸੂਸ ਕੀਤਾ ਅਤੇ ਸ਼ੁਕਰ ਕਰਨ ਲਈ ਗੁਰੂ ਜੀ ਦੇ ਚਰਣਾਂ ਵਿੱਚ ਡਿੱਗ ਪਏ।
2: ਵਾਹਿਗੁਰੂ
6: ਵਾਹਿਗੁਰੂ।
3: ਸਾਡੇ ਸਭ ਦੇ ਆਪਣੇ ਕਰਮ ਹੁੰਦੇ ਹਨ, ਕੋਈ ਚੰਗੀ ਜਾਂ ਮਾੜੀ ਕਿਸਮਤ ਨਹੀਂ ਹੁੰਦੀ। ਸਾਨੂੰ ਜੋ ਵੀ ਆਪਣੀ ਜ਼ਿੰਦਗੀ 'ਚ ਮਿਲਦਾ ਉਹ ਆਪਣੀ ਪਿਛਲੀ ਕਰਨੀ ਕਰਕੇ ਮਿਲਦਾ ਹੈ। ਆਪਣੀ ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ। ਇਸ ਦੀ ਬਜਾਏ ਜਿੰਨਾ ਹੋ ਸਕੇ ਸੰਤ ਰੂਪੀ ਇਨਸਾਨਾਂ ਦੀ ਸੰਗਤ ਵਿੱਚ ਰਹੋ। ਜੇ ਤੁਹਾਡੇ ਮਾੜੇ ਕਰਮ ਹਨ ਤਾਂ ਤੁਹਾਡੀ ਕਿਸਮਤ ਮਾੜੀ ਹੋ ਜਾਵੇਗੀ। ਜੇ ਤੁਹਾਡੇ ਕਰਮ ਚੰਗੇ ਹਨ ਤਾਂ ਤੁਹਾਡੀ ਚੰਗੀ ਕਿਸਮਤ ਬਰਬਾਦ ਨਹੀਂ ਹੋਵੇਗੀ ਅਤੇ ਕੋਲੇ ਵਿੱਚ ਨਹੀਂ ਬਦਲੇਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਸੁੱਖ ਦੁੱਖ ਪੂਰਬ ਜਨਮ ਕੇ ਕੀਏ, ਭਾਵ ਸੁੱਖ ਅਤੇ ਦਰਦ ਸਾਡੀ ਪੁਰਾਣੀ ਜ਼ਿੰਦਗੀ ਦੇ ਕੀਤੇ ਕਰਮਾਂ ਦੇ ਨਤੀਜੇ ਹਨ। ਸੋ ਜਾਣੈ ਜਿਨ ਦਾ ਤੈ ਦੀਏ। ਇਸ ਭੇਤ ਨੂੰ ਉਹੀ ਪਰਮਾਤਮਾ ਜਾਣਦਾ ਹੈ ਜਿਸ ਨੇ ਸਾਨੂੰ ਇਹ ਦੁੱਖ ਸੁੱਖ ਦਿੱਤੇ ਹਨ। ਕਿਸ ਕੋ ਦੋਸ ਦੇਹੇ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਹੇ ਪ੍ਰਾਣੀ, ਤੂੰ ਕਿਸ ਨੂੰ ਇਹ ਦੋਸ਼ ਦੇ ਸਕਦਾ ਹੈ? ਇਹ ਤਾਂ ਤੂੰ ਆਪਣੇ ਹੀ ਕੀਤੇ ਕਰਮਾਂ ਦਾ ਕਰੜਾ ਫਲ ਭੁਗਤ ਰਿਹਾ ਹੈ।
0: ਸਿੱਖ ਨੇਟ ਦੀ ਕਹਾਣੀਆਂ ਸਾਨੂੰ ਬਹੁਤ ਅੱਛੀ ਲੱਗਦੀਆਂ ਨੇ। ਮੈਂ ਅਗਲੀ ਕਹਾਣੀ ਸੁਣਨ ਲਈ ਬਹੁਤ ਉਤਸੁਕ ਹਾਂ।
7: SickNet presents Stories for Children.
8: The child Nanak missed God so much that he didn't really care about anything else.

0: ਮੇਰੇ ਦੋ ਛੋਟੇ ਪੁੱਤਰ ਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
1: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
0: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
1: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ। ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
0: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
1: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
0: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
2: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
1: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
2: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
0: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
2: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
0: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
2: ਅੱਛਾ, ਹੁਣ ਤੁਹਾਨੂੰ ਸਮਝ ਆ ਗਈ ਹੈ। ਜੋ ਹੈ ਸੋ ਹੈ। ਮਹਾਰਾਜ ਦਾ ਕਹਿਣਾ ਮੰਨਣਾ ਸਾਡੇ ਦੋਹਾਂ ਦੇ ਹਿੱਤ ਵਿੱਚ ਹੈ। ਹੁਣ ਸਬਰ ਰੱਖੋ ਅਤੇ 6 ਮਹੀਨੇ ਆਰਾਮ ਕਰੋ। ਆਪਣਾ ਚਿੱਤ ਗੁਰਾਂ ਦੇ ਚਰਨਾਂ ਵਿੱਚ ਲਾਓ।
0: ਬੇਸ਼ੱਕ ਮੈਂ ਗੁਰੂ ਜੀ ਦਾ ਸਿਮਰਨ ਕਰਾਂਗਾ।
1: ਇਸ ਦੌਰਾਨ ਕੁਦਰਤ ਆਪ ਹੀ ਉਸਦੇ ਪਰਿਵਾਰ ਦੀ ਦੇਖਭਾਲ ਕਰਨ ਦੀ ਪ੍ਰਕਿਰਿਆ ਵਿੱਚ ਸੀ। ਉਸ ਰਾਤ ਉਹਨਾਂ ਨੂੰ ਖਾਣ ਲਈ ਕੁਝ ਨਹੀਂ ਮਿਲਿਆ ਅਤੇ ਉਹਨਾਂ ਦੇ ਗੁਆਂਢੀਆਂ ਨੇ ਪੁੱਛਿਆ,
3: ਤੁਸੀਂ ਅੱਜ ਰਾਤ ਦਾ ਖਾਣਾ ਕਿਉਂ ਨਹੀਂ ਬਣਾਇਆ?
1: ਅਤੇ ਪਤਨੀ ਨੇ ਜਵਾਬ ਦਿੱਤਾ,
4: ਜਿਹੜਾ ਸਾਡੇ ਲਈ ਕਮਾਉਂਦਾ ਸੀ ਉਹ ਤਾਂ ਚਲਾ ਗਿਆ। ਸਾਨੂੰ ਨਹੀਂ ਪਤਾ ਕਿ ਉਸਨੂੰ ਕੀ ਹੋਇਆ। ਹੁਣ ਤਾਂ ਰੱਬ ਹੀ ਉਸਦੀ ਹਾਲਤ ਜਾਣਦਾ ਹੈ। ਸਾਡਾ ਖਾਣਾ ਜਾਂ ਭੁੱਖੇ ਰਹਿਣਾ ਹੁਣ ਤਾਂ ਰੱਬ ਦੇ ਹੱਥ ਵਿੱਚ ਹੈ। ਜੇ ਦੇਣ ਵਾਲਾ ਦੇਵੇ ਤਾਂ ਅਸੀਂ ਪਕਾਵਾਂਗੇ ਅਤੇ ਖਾਵਾਂਗੇ।

0: ਨਹੀਂ ਤਾਂ ਅਸੀਂ ਵੀ ਕੀ ਕਰ ਸਕਦੇ ਹਾਂ।
1: ਗੁਆਂਢੀਆਂ ਨੇ ਸੋਚਿਆ ਕਿ ਇਹ ਠੀਕ ਨਹੀਂ ਸੀ ਕਿ ਉਹਨਾਂ ਕੋਲ ਭੋਜਨ ਨਹੀਂ ਸੀ।
2: ਤੁਸੀਂ ਜ਼ਿਆਦਾ ਦੇਰ ਭੁੱਖੇ ਨਹੀਂ ਰਹੋਗੇ, ਅਸੀਂ ਤੁਹਾਡੀ ਮਦਦ ਕਰਾਂਗੇ, ਅਸੀਂ ਕੁਝ ਪ੍ਰਬੰਧ ਕਰਦੇ ਹਾਂ।
1: ਅਤੇ ਸ਼ੁਰੂਆਤ ਲਈ ਹਰ ਪਰਿਵਾਰ ਉਹਨਾਂ ਲਈ ਆਟੇ ਦਾ ਇੱਕ ਥੈਲਾ ਲਿਆਇਆ। ਗੁਆਂਢ ਵਿੱਚ 50 ਘਰ ਸਨ, ਇਸ ਲਈ 50 ਬੋਰੀਆਂ ਆਟਾ ਇਕੱਠਾ ਹੋ ਗਿਆ। ਇਸ ਤੋਂ ਲੰਬੇ ਸਮੇਂ ਵਾਸਤੇ ਰੋਟੀਆਂ ਬਣਾਉਣ ਲਈ ਕਾਫੀ ਆਟਾ ਜਮ੍ਹਾਂ ਹੋ ਗਿਆ। ਫਿਰ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ। ਦੋਵੇਂ ਪੁੱਤਰ ਮਾਹਰ ਕਾਰੀਗਰਾਂ ਦੇ ਸਹਾਇਕ ਬਣ ਗਏ। ਉਹ ਆਪਣਾ ਪੈਸਾ ਕਮਾਉਣ ਲੱਗ ਪਏ। ਇੱਕ ਔਰਤ ਨੇ ਧੀ ਅਤੇ ਉਸਦੀ ਮਾਂ ਨੂੰ ਸਿਲਾਈ ਕਢਾਈ ਦੇ ਪਾਠ ਦੇਣੇ ਸ਼ੁਰੂ ਕਰ ਦਿੱਤੇ। ਜਦੋਂ ਉਹ ਸਿੱਖ ਗਏ, ਉਹ ਵੀ ਕਮਾਈ ਕਰਨ ਲੱਗ ਗਏ। ਹੁਣ ਭੋਜਨ ਦੀ ਕੋਈ ਸਮੱਸਿਆ ਨਹੀਂ ਸੀ, ਉਹ ਰੋਜ਼ੀ ਰੋਟੀ ਕਮਾਉਣ ਲੱਗ ਪਏ। ਇਸ ਤਰ੍ਹਾਂ ਪੂਰੇ 6 ਮਹੀਨੇ ਬੀਤ ਗਏ। ਵਾਪਸ ਕੋਠੀ 'ਤੇ ਗੁਰਸਿੱਖ ਨੇ ਕਿਹਾ,
3: ਸਮਾਂ ਖਤਮ ਹੋ ਗਿਆ ਹੈ, ਤੁਸੀਂ ਹੁਣ ਜਾ ਸਕਦੇ ਹੋ। ਗੁਰੂ ਦਾ ਹੱਥ ਸਦਾ ਤੁਹਾਡੇ ਸਿਰ 'ਤੇ ਬਣਿਆ ਰਹੇ।
4: ਮੈਂ ਆਜ਼ਾਦ ਹਾਂ, ਮੈਂ ਜਾ ਸਕਦਾ ਹਾਂ, ਮੈਂ ਹੁਣ ਆਪਣੇ ਪਰਿਵਾਰ ਨੂੰ ਦੇਖਣਾ ਚਾਹੁੰਦਾ ਹਾਂ।
1: ਉਹ ਤੁਰੰਤ ਉਹਨਾਂ ਨੂੰ ਦੇਖਣ ਲਈ ਦੌੜਿਆ। ਉਹ ਬਹੁਤ ਚਿੰਤਤ ਸੀ ਕਿ ਕਿਤੇ ਉਹ ਜ਼ਿੰਦਾ ਵੀ ਹਨ ਜਾਂ ਨਹੀਂ। ਜਦੋਂ ਉਸਨੇ ਉਹਨਾਂ ਨੂੰ ਦੇਖਿਆ ਤਾਂ ਉਸਦਾ ਦਿਲ ਬਾਗ ਬਾਗ ਹੋ ਗਿਆ।
4: ਮੇਰੇ ਪਿਆਰੇ, ਤੁਸੀਂ ਠੀਕ ਹੋ? ਮੈਂ ਤੁਹਾਡੇ ਬਾਰੇ ਬਹੁਤ ਚਿੰਤਤ ਸੀ। ਰੱਬ ਦਾ ਧੰਨਵਾਦ, ਤੁਸੀਂ ਠੀਕ ਹੋ।
1: ਉਹ ਸਿਰਫ ਜ਼ਿੰਦਾ ਹੀ ਨਹੀਂ ਸਨ, ਸਿਹਤਮੰਦ ਵੀ ਸਨ। ਅਸਲ ਵਿੱਚ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਤੰਦਰੁਸਤ ਲੱਗਦੇ ਸਨ। ਉਸਦੀ ਪਤਨੀ ਨੇ ਕਿਹਾ,
0: ਜਦੋਂ ਤੁਸੀਂ ਗਵਾਚ ਗਏ ਸੀ, ਸਾਰੇ ਗਵਾਂਢੀਆਂ ਨੇ ਸਾਨੂੰ ਭੋਜਨ ਪ੍ਰਦਾਨ ਕਰਨ ਲਈ ਯੋਗਦਾਨ ਪਾਇਆ। ਫਿਰ ਉਹਨਾਂ ਨੇ ਸਾਨੂੰ ਸਿਖਲਾਈ ਦਿੱਤੀ ਤਾਂ ਜੋ ਅਸੀਂ ਕੰਮ ਕਰ ਸਕੀਏ। ਸਾਡੇ ਸਾਰਿਆਂ ਦੀ ਕਮਾਈ ਨਾਲ ਹੁਣ ਅਸੀਂ ਬਹੁਤ ਸਫਲ ਹਾਂ। ਸਾਡੇ ਕੋਲ ਪਹਿਲਾਂ ਨਾਲੋਂ ਕਿਤੇ ਵੱਧ ਹੈ। ਤੁਹਾਡੇ ਲਈ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਸੀ।
1: ਪਤਨੀ ਦੀ ਇਹ ਗੱਲ ਸੁਣ ਕੇ ਉਹ ਬਹੁਤ ਖੁਸ਼ ਹੋਇਆ। ਉਸਨੂੰ ਗੁਰੂ ਜੀ ਦੀ ਖੇਡ ਸਮਝ ਆ ਗਈ। ਉਸਨੇ ਸਮਝ ਲਿਆ ਕਿ ਗੁਰੂ ਜੀ ਨੇ ਸਾਰਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਉਸਨੂੰ ਵਿਸ਼ਵਾਸ ਹੋਵੇ। ਉਸਨੂੰ ਹੁਣ ਵਿਸ਼ਵਾਸ ਹੋਇਆ ਕਿ ਰੱਬ ਹੀ ਉਸਨੂੰ ਪ੍ਰਦਾਨ ਕਰਦਾ ਹੈ। ਉਹ ਗੁਰੂ ਜੀ ਦੀ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਦੁਬਾਰਾ ਮਿਲਣ ਗਿਆ।
4: ਹੇ ਸੱਚੇ ਪਾਤਸ਼ਾਹ, ਤੁਸੀਂ ਮੈਨੂੰ ਨਰਕ ਵਿੱਚੋਂ ਕੱਢ ਕੇ ਮੇਰੀਆਂ ਅੱਖਾਂ ਸਾਹਮਣੇ ਅਸਲੀਅਤ ਲਿਆ ਦਿੱਤੀ ਹੈ। ਮੈਂ ਆਪਣੀ ਸਾਰੀ ਉਮਰ ਆਪਣੇ ਪਰਿਵਾਰ ਲਈ ਭੋਜਨ ਦੀ ਚਿੰਤਾ ਵਿੱਚ ਗੁਜ਼ਾਰ ਦਿੱਤੀ ਹੁੰਦੀ। ਇਸ ਦੀ ਬਜਾਏ ਤੁਸੀਂ ਮੇਰੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾ ਲਿਆ ਹੈ। ਮੈਂ ਅਸਲ ਵਿੱਚ ਉਹਨਾਂ ਦੀ ਸਫਲਤਾ ਵਿੱਚ ਇੱਕ ਰੁਕਾਵਟ ਸੀ ਅਤੇ ਜਦੋਂ ਮੈਂ ਦੂਰ ਸੀ ਤਾਂ ਹਰ ਚੀਜ਼ ਦੀ ਬਹੁਤਾਤ ਸੀ। ਹੁਣ ਮੈਂ ਉਹੀ ਕਰਾਂਗਾ ਜਿਵੇਂ ਤੁਸੀਂ ਮੈਨੂੰ ਸਿਖਾਉਂਦੇ ਹੋ। ਤੁਹਾਡੀ ਰਹਿਮਤ ਸਦਕਾ ਮੈਨੂੰ ਸੱਚੀ ਸਮਝ ਤੇ ਆਨੰਦ ਪ੍ਰਾਪਤ ਹੋਇਆ ਹੈ।
1: ਸਾਰੀ ਜ਼ਿੰਦਗੀ ਪਰਿਵਾਰ ਦੀ ਚਿੰਤਾ ਵਿੱਚ ਬਤੀਤ ਕਰ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਦਾ ਅਸਲੀ ਮਕਸਦ ਭੁੱਲ ਜਾਂਦੇ ਹਨ ਅਤੇ ਰਾਹ ਤੋਂ ਭਟਕ ਜਾਂਦੇ ਹਨ। ਲੋੜ ਹੈ ਕਿ ਹੁਣ ਅਸੀਂ ਗੁਰੂ ਦੀ ਸਿੱਖਿਆਵਾਂ ਨੂੰ ਪੜ੍ਹੀਏ ਅਤੇ ਆਪਣੀ ਜ਼ਿੰਦਗੀ ਵਿੱਚ ਅਮਲ ਕਰੀਏ। ਸੇਵਾ ਅਤੇ ਸਿਮਰਨ ਕਰਨ ਨਾਲ ਹੀ ਅਸੀਂ ਇਸ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ। ਹੁਣ ਤੋਂ ਹੀ ਆਪਣਾ ਧਿਆਨ ਗੁਰੂ ਵੱਲ ਲਾਈਏ ਅਤੇ ਆਪਣਾ ਜੀਵਨ ਸਫਲ ਬਣਾਈਏ। ਗੁਰੂ ਜੀ ਦੀ ਉਸਤਤ ਕਰਨ ਨਾਲ ਨਾ ਸਿਰਫ ਅਸੀਂ ਅਪਾਰ ਆਨੰਦ ਪ੍ਰਾਪਤ ਕਰਾਂਗੇ ਪਰ ਜ਼ਿੰਦਗੀ ਵਿੱਚ ਵੀ ਬਰਕਤਾਂ ਪ੍ਰਾਪਤ ਕਰਾਂਗੇ।

0: Guru Nanak and Bhai Lana. After Guru Nanak had walked for 27 years spreading his teachings, he finally settled in the village of Kartarpur, which he had created. And people came to him to have his blessings and to learn from him. He had one very devoted Sikh named Bhai Lana, who always went and served him faithfully, lovingly, and devotedly. A very well-known and powerful yogi came to visit Guru Nanak one day and congratulated Guru Nanak. He said, "Hey Guru, you have done such a magnificent job. You have so many disciples who are all devoted to you. Congratulations, you've done such a great work." Guru Nanak said, "Hey Yogiji, I thought you were a yogi. You see nothing. I'll show you what true devotion is, and I'll show you how little devotion there truly is." So he called one of his servants and he said, "Hey, get everybody in the village. Tell them I'm going for a walk and I want them all to come with me." So they went out and announced to the village, "Guru's going for a walk. Everyone should come." The people loved to be out with the Guru when he made his walks, and everybody got excited. So they all came and gathered at the Guru's house, and Bhai Lana was there, and everyone's waiting outside. And while they're waiting, all of a sudden the temperature dropped, the sky got very, very dark, the wind picked up. So a lot of the people who were there decided, "Oh, it's going to rain, the weather's not good. Yeah, we've been for walks with the Guru before. Let's just go home." So some people left and went home. Well, after some time, Guru Nanak came out of his house and he looked like an insane person. These two big dogs came out first and they were growling and barking at everybody. And in his hand, the Guru had a long, really sharp knife. And he just had on a loincloth and an old shawl wrapped around his shoulders. He didn't say anything to anybody and just started walking. Well, some people, when they saw him like that, got really scared, so they went home. But people continued on and thinking, "This is very strange. What is going on with Guru Nanak?" Well, after they walked for a while, copper coins, like pennies, began to appear on the road. And people got really excited and started picking them up and thinking, "Guru is blessing us for going with him." And after they had filled their pockets with pennies, those people decided, "Oh, we'll go home." So they left. There were still some people left, and they continued walking with the Guru. The dogs were barking and growling, and at Guru's side were only this yogi and Bhai Lana. Everybody else was walking behind. Well, after a little further, silver coins began to turn up on the road. And some people began picking up the silver coins, and they got really excited. "Guru is blessing us because we've gone with him so far, and look, he's giving us these silver coins." And they filled their pockets and their hands and their shawls with the silver coins, and then decided, "This is lovely, we should go home." So those people left. So now there are only a few people, and Guru continued walking. He never said anything to anybody. And the wind kept blowing and the sky got dark. It got chilly, and then gold coins began to appear on the road. And people got really excited and they said, "Guru has blessed us because we have stayed with him all of this time, and now he's giving us these gold coins." So the people began picking up the gold coins and filling their pockets and filling their shawls and their turbans with the gold coins. And when they couldn't hold anymore, they decided, "Oh, thank you, Guru. We're going home too." And they left. And in the end, were only two other Sikhs, the yogi, Bhai Lana, and Guru Nanak. They walked on for some distance further, and they came and they saw, like a funeral pyre, there was a corpse laid out, covered with a sheet, on a pile of sandalwood. And all around the corpse were candles, ghee lamps. And Guru Nanak turned and he said, "Who's devoted to me?" And all the two Sikhs who were left said, "We are, we are." Guru Nanak said, "Then eat this corpse." Well, those Sikhs freaked out and ran away. So all was left was Bhai Lena. And Bhai Lena went before Guru Nanak, folded his hands, and he said, "Oh Guruji, should I begin with the toes or with the head?" And Guru Nanak looked at him and in a gruff voice said, "Start at the middle." So Bhai Lena went. Now understand, this was a dead body. It smelled pretty bad. Bhai Lena held his breath and he went and he lifted the sheet. And as he lifted the sheet, the smell of the body changed. And he found a big pile of prasad where he thought there was a body. And he took a handful of the prasad and he went and offered it to Guru Nanak. And Guru Nanak smiled and he turned to the yogi and he said, "See, Yogi Ji, I have only one devotee." And the yogi said, "Hey, Guruji, this man is truly your ang. He is of you. He's a part of you." And Guru said, "Bhai Lena, by offering this prasad to me first before taking it yourself, by going this distance with me, you've merged with me wholly. Therefore, I name you Angad. You are of my essence." And within a short time, Guru Nanak installed Guru Angad as Guru and left his body. So what this story teaches is that true devotion has no measure, has no limit. Whatever the circumstances, if you're a Sikh and you're devoted to your Guru, then nothing will stop you, nothing will keep you from following your Guru to whatever it leads you to, because Guru is always true.
1: Would you like to hear more stories like this one? Come to seeknet.com/stories.
2: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਹੈ।
3: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
4: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
2: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
4: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
2: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾਂ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
1: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
2: ਅਤੇ ਭਾਈ ਪਿਰਾਣਾ ਜੀ ਪੰਜਾਬ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
5: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
2: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
6: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਤ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ। कि एहो सही नहीं है पिराने?
7: हाँ बिल्कुल, मैं दिल्ली दी राजधानी नू भी समाप्त कर देंगा। उथों दी ही हुकूमत तो इसनू शह मिलती है।
2: पर गुरु अर्जन देव जी यह नहीं चाहते सन कि वह किसी भी प्रकार का दखल देन, अते उनानू चुप करके शांत रहन लई आख्या। यह झरना बहुत औखा सी, पर उन्होंने गुरु के शब्द ते अमल किया अते अपने प्यारे गुरु के नाल खड़े रहे जदों वो बेअंत कष्टा तो गुजर रहे सन। वो गुरु जी के नाल अंतले समय तक सन। जदों वो मुड़ अमृतसर नूं आए तो उन्होंने सारी वार्ता गुरु जी के बेटे नूं दसी।
7: गुरु अर्जन देव जी इस फानी संसार नूं छड़ के ज्योति जोत समा गए हन। ओ प्यारे शहजादे हरगोविंद जी, तुसी ही अगले गुरु हो।
6: गुरु अर्जन देव जी दे वचन सी कि तुसी एक योद्धे बनना है, फौज तैयार करनी है, अते उन्हां दा न्याय करना है जिन्हां ने घोर पाप कमाया है।
8: श्री गुरु हरगोविंद ने अपने पिता दे दित्ते हुक्म नूं पालन करन दा वादा कीता अते अखीर वो आप भी बादशाह दा सामना करन लाहौर गए।
2: जान तो पहला उन्होंने सब नूं आदेश दिता सी कि उन्हां दे वड्डे जिवें कि उन्हां दे माता जी, माता गंगा जी अते बाबा बुड्ढा जी दा कीहा ही मनना है। इस दे उपरांत गुरु जी आप ही किले विच बंदी बना ले गए। भावें है उन्होंने अपनी इच्छा अनुसार ही होण दिता सी, जिवें कि तुसी बंदी छोड़ दी साखी तो जानदे हो।
9: भाई जेठा
2: ते भाई पिराना दोबारा रोह विच आ गए।
6: जहांगीर सम्राट ने यह सोच भी किवें लिया कि वह गुरु जी नूं बंदी बना लवेगा?
7: असी यह गुरु दा अपमान बिल्कुल नहीं होण दे सकते, हुण बहुत हो गया।
6: साडे कोल इन्नी शक्ति है कि असी इस सम्राट नूं आप ही सजा दे सकते हाँ।
7: पर असी जानते हाँ कि गुरु साहिब साडी शक्ति नूं इस्तेमाल करन दी मनाही ही करनगे।
2: उस समय अमृतसर तो बाबा बुड्ढा जी गुरु जी दे माता जी पासो एक फरमान लेके आए।
10: अपनी शक्ति दे अधीन तुसी जो भी कर सकते हो करो, अते मेरे पुत्तर नूं जल्दी तो जल्दी वापस अमृतसर पहुंचा दियो।
7: जे माता जी कहंदे हन कि असी अपनी शक्ति नाल कुछ भी कर सकते हां ते
6: तां चलो असी भी फिर शेर बन के दिखाउंदे हां, चलो मेरे नाल।
7: जे तुहानू यह ठीक लगदा है ते मैं तैयार हां।
6: असी उसका खात्मा कर देंगे, गुरु जी जल्द तो जल्द कैद विचों छुटने चाहिदे हन।
2: भाई जेठे ने अपने नाल पिराने नूं लै लिया, दोनों ने भयानक शेर दा रूप धारण कर लिया। अगे बादशाह दिल्ली विच एक विशाल किले विच रह रहा सी। सो उस रात वो शेर दे रूप विच तब्दील हो गए। वो दो भयानक शेर शाही सोन वाले कमरे विच दाखिल हो गए।
11: नहीं, मेरा अंत आ गया है।
2: बादशाह मदद ले कुरलाया अते गुरु जी ने उसनू शेरा तो बचा लिया। अगले दिन उन्होंने फिर शेर दा रूप धारण कर लिया अते बादशाह नू डराया।
11: ए शेर असली हन, पर मेरे पलंग दे हेठा किवें आ जांदे हन अते फिर इकदम गायब भी किवें हो जांदे हन?
2: उसदे मंत्रियां ने बिल्कुल इस गल दा विश्वास ना कीता कि ये असली शेर सन। उन्होंने लग्या कि यह बीमार है, तां उन्होंने बहुत वैदा हकीमां नूं सदिया ताकि वह ठीक हो जाए, पर कोई मदद ना हुई।
9: तां भाई जेठा
2: वैद दा पेश बनाया अते आप जाके सम्राट नूं मिले।
11: कोई भी मेरी मदद नहीं कर सकिया, मेरे रोग नूं कोई ना दस सकिया। देखते हैं जे ਤੁਸੀਂ ਦੱਸ ਸਕੋ?
1: ਅਸਲ ਵਿੱਚ ਤੁਸੀਂ ਬਿਮਾਰ ਨਹੀਂ ਹੋ। ਮੈਂ ਜਾਣਦਾ ਹਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ। ਰਾਤ ਵੇਲੇ ਦੋ ਸ਼ੇਰ ਆਉਂਦੇ ਹਨ ਤੇ ਤੁਹਾਡੇ ਦੋਵੇਂ ਪਾਸੇ ਆ ਕੇ ਬੈਠ ਜਾਂਦੇ ਹਨ।
11: ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ?
1: ਮੈਂ ਇੱਕ ਬਹੁਤ ਵੱਡੇ ਗੁਰੂ ਦਾ ਸ਼ਾਗਿਰਦ ਹਾਂ। ਮੈਨੂੰ ਬਹੁਤ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਚਾ ਲੈਂਦੇ ਹਨ, ਨਹੀਂ ਤਾਂ ਸ਼ੇਰਾਂ ਨੇ ਹੁਣ ਤੱਕ ਤੁਹਾਨੂੰ ਮਾਰ ਦੇਣਾ ਸੀ।
11: ਵਾਹ, ਤੁਹਾਨੂੰ ਤਾਂ ਸੱਚ ਦਾ ਪਤਾ ਹੈ। ਮੈਂ ਐਸਾ ਕੀ ਕਰਾਂ ਜੋ ਮੇਰੀ ਮੌਤ ਨਾ ਆਏ?
1: ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚਿਰ ਦਾ ਆਪਣੇ ਕੈਦ ਵਿੱਚ ਰੱਖਿਆ ਹੈ। ਜਿਤਨਾ ਤੁਸੀਂ ਪਹਿਲਾਂ ਤੈਅ ਕੀਤਾ ਸੀ ਉਸ ਤੋਂ ਕਿਤੇ ਵੱਧ ਸਮਾਂ ਹੋ ਗਿਆ ਹੈ। ਤੁਸੀਂ ਗੁਰੂ ਨੂੰ ਝੂਠ ਬੋਲਿਆ ਹੈ, ਤਾਂ ਕਰਕੇ ਹੀ ਸ਼ੇਰ ਤੁਹਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤੁਹਾਨੂੰ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਗੁਰੂ ਪਾਸ ਜਾ ਕੇ ਉਹਨਾਂ ਅੱਗੇ ਸੀਸ ਨਿਵਾ ਕੇ ਮੁਆਫ਼ੀ ਦੀ ਫਰਿਆਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਅੱਜ ਹੀ ਰਿਹਾ ਨਾ ਕੀਤਾ ਤਾਂ ਸ਼ੇਰਾਂ ਨੇ ਵੀ ਅੱਜ ਰਾਤ ਹੀ ਤੁਹਾਡਾ ਅੰਤ ਕਰ ਦੇਣਾ ਹੈ।
11: ਅੱਜ ਰਾਤ? ਨਹੀਂ ਨਹੀਂ, ਓਏ ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾ ਕੀਤਾ ਜਾਏ।
2: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
11: ਹੇ ਅੱਲਾਹ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
2: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।
1: ਗੁਰੂ ਜੀ, ਸਾਡੇ ਕੋਲ ਇਹ ਖੁਸ਼ਖਬਰੀ ਹੈ।
2: ਪਰ ਗੁਰੂ ਜੀ ਜਾਣਦੇ ਸਨ ਕਿ ਕੀ ਹੋ ਰਿਹਾ ਹੈ ਅਤੇ ਭਾਈ ਜੇਠਾ ਤੋਂ ਕੁਛ ਨਿਰਾਸ਼ ਲੱਗ ਰਹੇ ਸਨ।
1: ਗੁਰੂ ਜੀ, ਕੀ ਸਭ ਠੀਕ ਹੈ?
2: ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਇੱਕ ਪਿਆਲਾ ਦਿੱਤਾ ਤੇ ਹੁਕਮ ਕੀਤਾ, ਭਾਈ ਜੇਠਾ ਚਾਹ ਉੱਠ, ਇਸ ਪਿਆਲੇ ਵਿੱਚ ਨਦੀ ਤੋਂ ਪਾਣੀ ਭਰ ਕੇ ਲਿਆ।
1: ਹਾਂਜੀ ਮੇਰੇ ਗੁਰੂ ਜੀ।
2: ਨਦੀ ਕੋਈ ਜ਼ਿਆਦਾ ਦੂਰ ਨਹੀਂ ਸੀ। ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ।
1: ਵਾਪਸ? ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
2: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ ਤੇ ਗੁਰੂ ਜੀ ਨੇ ਗੋ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
1: ਨਦੀ ਵਿੱਚ ਤੇ ਬਹੁਤ ਪਾਣੀ ਹੈ। ਨਹੀਂ, ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
2: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
1: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
2: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ 'ਚ ਇੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
1: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਅਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ। ਪਰ ਤੁਸੀਂ, ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
2: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ, ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ।
1: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
2: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
1: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
2: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੇ ਵਿੱਚ ਰਹਿੰਦਾ ਹੈ।
1: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
2: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
4: ਕਿ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
2: ਸ਼ਾਬਾਸ਼, ਬਹੁਤ ਖੂਬ। ਹੋਰ ਕੀ ਸਿੱਖਿਆ?
4: ਕਿ ਸਾਡੀ ਸ਼ਕਤੀ ਪਹਿਲੇ ਜਿੰਨੀ ਹੈ ਅਤੇ ਗੁਰੂ ਦੀ ਸ਼ਕਤੀ ਨਦੀ ਜਿੰਨੀ।
2: ਸ਼ਾਬਾਸ਼, ਸਾਡੇ ਵਿੱਚੋਂ ਕਈ ਸਰੀਰਕ ਤੌਰ 'ਤੇ, ਦੂਜੇ ਤੋਂ ਤਾਕਤਵਰ ਹਨ ਅਤੇ ਕੋਈ ਦਿਮਾਗੀ ਤੌਰ 'ਤੇ ਤਾਕਤਵਰ ਹੈ। ਕਈਆਂ ਕੋਲ ਇਲਾਹੀ ਸ਼ਕਤੀਆਂ ਵੀ ਹਨ ਜੋ ਦੂਜਿਆਂ ਕੋਲ ਨਹੀਂ ਹਨ। ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੀਆਂ ਜੋ ਵੀ ਸ਼ਕਤੀਆਂ ਹਨ ਉਹ ਸਭ ਬਸ ਇੱਕ ਪਿਆਲੇ ਜਿੰਨੀਆਂ ਹਨ, ਇੱਕ ਪੂਰੇ ਸਮੁੰਦਰ ਦੇ ਸਾਹਮਣੇ। ਇਹ ਸਾਡੇ ਵੱਸ ਵਿੱਚ ਨਹੀਂ ਹੈ ਕਿ ਉਸ ਸ਼ਕਤੀ ਨੂੰ ਕਾਬੂ ਕਰੀਏ। ਉਸ ਗੁਰੂ ਦੀ ਸ਼ਕਤੀ ਦੀ ਆਪਣੀ ਹੀ ਮਿਹਰ ਹੈ ਅਤੇ ਆਪਣਾ ਹੀ ਭਾਵ ਹੈ। ਇਹ ਸਾਡੇ ਲਈ ਹੈ ਕਿ ਅਸੀਂ ਉਸ ਦੀ ਪਾਲਣਾ ਕਰੀਏ ਅਤੇ ਗੁਰੂ ਦੇ ਹੁਕਮ ਵਿੱਚ ਰਹੀਏ। ਗੁਰੂ ਜੀ ਕਹਿੰਦੇ ਹਨ, ਅਚਰ ਚਰੇ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ। ਜੇਕਰ ਇਨਸਾਨ ਨਾ ਖਾਧੇ ਜਾਣ ਵਾਲੇ ਨੂੰ ਖਾ ਲਵੇ ਤਦ ਉਹ ਪੂਰਨ ਪੁਰਸ਼ ਤੇ ਬੰਦਾ ਹੈ ਅਤੇ ਪੂਰਨਤਾ ਦੇ ਰਾਹੀਂ ਸਿਆਣਪ ਪ੍ਰਾਪਤ ਕਰ ਲੈਂਦਾ ਹੈ।

0: ਇੱਕ ਵਾਰ ਇੱਕ ਪਰਿਵਾਰਕ ਆਦਮੀ ਜੋ ਕਿ ਸਿੱਖ ਸੀ ਸੱਤਵੇਂ ਗੁਰੂ ਗੁਰੂ ਹਰਿਰਾਏ ਜੀ ਦੇ ਦਰਸ਼ਨਾਂ ਲਈ ਆਇਆ। ਉਹ ਹੱਥੀਂ ਕਿਰਤ ਕਰਦਾ ਸੀ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਜਦੋਂ ਉਹ ਗੁਰੂ ਜੀ ਦੇ ਕੋਲ ਆਇਆ ਤਾਂ ਉਹ ਬਹੁਤ ਦੁਖੀ ਸੀ। ਉਹ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਉਸਨੇ ਕਿਹਾ,
1: ਸੱਚੇ ਪਾਤਸ਼ਾਹ, ਮੈਂ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਤੁਹਾਡੀ ਸੇਵਾ ਵਿੱਚ ਆਉਣ ਲਈ ਤਰਸ ਰਿਹਾ ਹਾਂ। ਮੈਂ ਤੁਹਾਡੀ ਸੇਵਾ ਕਰਕੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਪੁੱਤਰ ਸੀ ਜੋ ਇੱਕ ਹੋਣਹਾਰ ਨੌਜਵਾਨ ਬਣ ਗਿਆ ਸੀ। ਮੈਨੂੰ ਉਮੀਦ ਸੀ ਕਿ ਉਹ ਆਪਣੀ ਮਾਂ ਅਤੇ ਆਪਣੇ ਭਰਾ ਭੈਣ ਦੀ ਦੇਖਭਾਲ ਲਈ ਘਰ ਦੇ ਫਰਜ਼ ਨਿਭਾਏਗਾ, ਪਰ ਉਹ ਅਕਾਲ ਚਲਾਣਾ ਕਰ ਗਿਆ। ਮੇਰੀਆਂ ਉਮੀਦਾਂ ਟੁੱਟ ਗਈਆਂ, ਮੈਂ ਗੁਆਚ ਗਿਆ ਹਾਂ ਅਤੇ ਮੈਨੂੰ ਪਤਾ ਨਹੀਂ ਕਿ ਕੀ ਕਰਨਾ ਹੈ। ਮੈਂ ਹਮੇਸ਼ਾ ਪਰੇਸ਼ਾਨ ਰਹਿੰਦਾ ਹਾਂ। ਮੈਂ ਕੀ ਕਰ ਸਕਦਾ ਹਾਂ?
0: ਫਿਰ ਗੁਰੂ ਜੀ ਨੇ ਉਹਨੂੰ ਪੁੱਛਿਆ ਕਿ ਉਸਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਉਹ ਰੋਜ਼ੀ ਰੋਟੀ ਕਮਾਉਣ ਲਈ ਕੀ ਕਰਦਾ ਹੈ।
1: ਹੇ ਸੱਚੇ ਪਾਤਸ਼ਾਹ, ਮੇਰੇ ਦੋ ਛੋਟੇ ਪੁੱਤਰ ਅਤੇ ਇੱਕ ਧੀ ਹੈ ਅਤੇ ਮੇਰੀ ਪਤਨੀ ਉਹਨਾਂ ਦੀ ਮਾਂ। ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ। ਜਿੱਥੋਂ ਤੱਕ ਪੈਸੇ ਦੀ ਗੱਲ ਹੈ, ਮੈਂ ਜੋ ਵੀ ਕਮਾਉਂਦਾ ਹਾਂ ਉਹ ਸਾਡੇ ਸਾਰਿਆਂ ਦਾ ਢਿੱਡ ਭਰਨ ਵਿੱਚ ਖਰਚ ਹੋ ਜਾਂਦਾ ਹੈ।
0: ਫਿਰ ਗੁਰੂ ਜੀ ਨੇ ਉਸਨੂੰ ਉਪਦੇਸ਼ ਦਿੱਤਾ ਕਿ ਜੇ ਸੱਚਮੁੱਚ ਗੁਰੂ ਦੀ ਸੇਵਾ ਕਰਨ ਦੀ ਇੱਛਾ ਹੈ ਤਾਂ ਤੁਰੰਤ ਸ਼ੁਰੂ ਕਰੋ, ਆਪਣੀ ਕਿਰਤ ਕਰੋ, ਤਾਂ ਉਹਨਾਂ ਦੀ ਸੰਭਾਲ ਵਾਹਿਗੁਰੂ 'ਤੇ ਛੱਡ ਦਿਓ। ਜੋ ਸਾਰਿਆਂ ਲਈ ਪ੍ਰਦਾਨ ਕਰਦਾ ਹੈ ਉਹ ਉਹਨਾਂ ਦੀ ਦੇਖਭਾਲ ਕਰੇਗਾ ਅਤੇ ਉਹੀ ਪਰਮਾਤਮਾ ਤੁਹਾਡੀ ਵੀ ਦੇਖਭਾਲ ਕਰੇਗਾ। ਤੁਸੀਂ ਹੁਣ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਸਕਦੇ ਹੋ।
1: ਹੇ ਸੱਚੇ ਪਾਤਸ਼ਾਹ, ਹੋ ਸਕਦਾ ਕਿ ਮੇਰੇ ਵਿਚਾਰ ਵਿਚਕਾਨੇ ਹੋਣ, ਪਰ ਮੈਨੂੰ ਲੱਗਦਾ ਕਿ ਮੇਰੇ ਬਿਨਾਂ ਉਹ ਬਚ ਨਹੀਂ ਸਕਣਗੇ। ਤੁਸੀਂ ਗੁਰੂ ਹੋ, ਸਭ ਕੁਝ ਤੁਹਾਡੇ ਹੁਕਮ ਵਿੱਚ ਹੈ। ਕਿਰਪਾ ਕਰਕੇ ਮੈਨੂੰ ਕੁਝ ਦਿਖਾਓ ਤਾਂ ਜੋ ਮੈਨੂੰ ਵਿਸ਼ਵਾਸ ਹੋ ਸਕੇ।
0: ਗੁਰੂ ਜੀ ਜਾਣਦੇ ਸਨ ਕਿ ਵਿਸ਼ਵਾਸ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਦੇ ਬਜਾਏ ਉਹਨਾਂ ਨੇ ਹਦਾਇਤ ਦਿੱਤੀ, ਮੈਂ ਤੁਹਾਨੂੰ ਉਸ ਅਕਾਲ ਪੁਰਖ ਬਾਰੇ ਸਿਖਾਵਾਂਗਾ, ਪਰ ਪਹਿਲਾਂ ਮੇਰੇ ਲਈ ਇੱਕ ਕੰਮ ਕਰੋ, ਇਹ ਚਿੱਠੀ ਮੇਰੇ ਇੱਕ ਸਿੱਖ ਨੂੰ ਪਹੁੰਚਾ ਦਿਓ, ਪਰ ਤੁਹਾਡੇ ਵਾਪਸ ਆਉਣ ਤੋਂ ਪਹਿਲਾਂ ਯਕੀਨੀ ਬਣਾਓ ਕਿ ਉਸਨੇ ਪੂਰੀ ਚਿੱਠੀ ਪੜ੍ਹ ਲਈ ਹੈ।
1: ਕਿਰਪਾ ਕਰਕੇ ਮੈਨੂੰ ਚਿੱਠੀ ਦਿਓ, ਮੈਂ ਉਸੇ ਤਰ੍ਹਾਂ ਹੀ ਕਰਾਂਗਾ ਜਿਵੇਂ ਤੁਸੀਂ ਹੁਕਮ ਦਿੱਤਾ ਹੈ।
0: ਇਸ ਲਈ ਇਹ ਜਾਣੇ ਬਿਨਾਂ ਕਿ ਚਿੱਠੀ ਵਿੱਚ ਕੀ ਸੀ, ਉਸਨੇ ਉਹ ਚਿੱਠੀ ਉਸ ਸਿੱਖ ਨੂੰ ਦਿੱਤੀ ਜਿਸ ਬਾਰੇ ਉਸਨੂੰ ਹਦਾਇਤ ਕੀਤੀ ਗਈ ਸੀ।
1: ਗੁਰੂ ਮਹਾਰਾਜ ਨੇ ਮੈਨੂੰ ਤੁਹਾਨੂੰ ਇਹ ਸੰਦੇਸ਼ ਦੇਣ ਲਈ ਭੇਜਿਆ ਹੈ। ਗੁਰੂ ਜੀ ਮੈਨੂੰ ਇੱਕ ਪਾਠ ਸਿਖਾਉਣਗੇ, ਪਰ ਪਹਿਲਾਂ ਮੈਂ ਇਹ ਵੇਖਣਾ ਹੈ ਕਿ ਤੁਸੀਂ ਇਹ ਚਿੱਠੀ ਪੜ੍ਹੀ ਹੈ। ਕਿਰਪਾ ਕਰਕੇ ਹੁਣ ਇਸ ਨੂੰ ਪੂਰੀ ਤਰ੍ਹਾਂ ਪੜ੍ਹੋ ਤਾਂ ਜੋ ਮੈਂ ਗੁਰੂ ਕੋਲ ਵਾਪਸ ਜਾ ਸਕਾਂ।
2: ਗੁਰੂ ਤੋਂ ਇਹ ਸੰਦੇਸ਼ ਪ੍ਰਾਪਤ ਕਰਕੇ ਮੈਂ ਬਹੁਤ ਮਾਣ ਮਹਿਸੂਸ ਕਰਦਾ ਹਾਂ। ਜਿਹੜਾ ਆਦਮੀ ਤੁਹਾਡੇ ਕੋਲ ਇਹ ਚਿੱਠੀ ਲਿਆਇਆ ਹੈ ਉਸਨੂੰ ਫੜ ਲਓ, ਉਸਨੂੰ 6 ਮਹੀਨੇ ਨਾ ਜਾਣ ਦਿਓ। ਇਸ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਜਾਵੇ। ਉਸ ਨਾਲ ਇੱਜ਼ਤ ਨਾਲ ਪੇਸ਼ ਆਓ ਅਤੇ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰੋ।
0: ਇਸ ਲਈ ਉਸ ਸਿੱਖ ਨੇ ਜਾ ਕੇ ਉਸਨੂੰ ਬੰਦ ਕਰ ਦਿੱਤਾ ਤਾਂ ਜੋ ਉਹ ਬਾਹਰ ਨਾ ਨਿਕਲ ਸਕੇ।
2: ਮੈਂ ਤੁਹਾਨੂੰ ਇੱਥੋਂ ਜਾਣ ਨਹੀਂ ਦੇ ਸਕਦਾ।
1: ਉਹ ਭਾਈ, ਮੇਰੇ ਕੋਲ ਦੇਖਭਾਲ ਕਰਨ ਲਈ 4 ਲੋਕ ਹਨ, ਉਹਨਾਂ ਨੂੰ ਮੇਰੀ ਸਖਤ ਲੋੜ ਹੈ। ਉਹ ਤਾਂ ਹੀ ਆਪਣਾ ਪੇਟ ਭਰ ਸਕਦੇ ਨੇ ਜੇ ਮੈਂ ਕਮਾਈ ਕਰਦਾ ਹਾਂ। ਮੇਰੇ ਬਿਨਾਂ ਤਾਂ ਉਹ ਭੁੱਖੇ ਮਰ ਜਾਣਗੇ। ਕਿਰਪਾ ਕਰਕੇ ਮੈਨੂੰ ਜਾਣ ਦਿਓ।
2: ਸੁਣੋ ਭਾਈ, ਗੁਰੂ ਜੀ ਸਭ ਤੋਂ ਉੱਚਾ ਹੁਕਮ ਦਿੰਦੇ ਹਨ। ਗੁਰੂ ਜੀ ਦਾ ਇਹ ਪੱਤਰ ਕਹਿੰਦਾ ਹੈ ਕਿ ਤੁਹਾਨੂੰ 6 ਮਹੀਨੇ ਤੱਕ ਵਾਪਸ ਨਹੀਂ ਆਉਣ ਦਿੱਤਾ ਜਾਵੇ। ਕੀ ਮੈਨੂੰ ਸੱਚੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਣਾ ਚਾਹੀਦਾ? ਤੁਹਾਨੂੰ ਕੀ ਲੱਗਦਾ ਹੈ? ਆਪਣੇ ਦਿਲ ਨੂੰ ਪੁੱਛੋ ਅਤੇ ਫਿਰ ਜਵਾਬ ਦਿਓ।
1: ਮੈਂ ਹਾਂ ਕੌਣ? ਤੁਹਾਨੂੰ ਸਰਵ ਸ਼ਕਤੀਮਾਨ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ।
2: अच्छा, हुण तुहानू समझ आ गई है, जो है सो है। महाराज दा कहना मनना साडे दोहां दे हित विच है। हुण सबर रखो ते 6 महीने आराम करो, अपना चित गुरां दे चरणां विच लाओ।
1: बेशक मैं गुरु जी दा सिमरन करांगा।
0: इस दौरान कुदरत आप ही उस दे परिवार की देखभाल करन दी प्रक्रिया विच सी। उस रात उन्हां नूं खाण लई कुछ नहीं मिलिया अते उन्हां दे गवांडियां ने पुछिया,
3: तुसीं अज रात दा खाना क्यों नहीं बनाया?
0: अते पत्नी ने जवाब दिता,
4: जेड़ा साडे लई कमांदा सी ओ तां चला गया, सानू नहीं पता कि उस नूं की होया। हुण तां रब ही उस दी हालत जानदा है। साडा खाना जा भुखे रहना हुण तां रब दे हत्थ विच है। जे देण वाला देवे तां असी पकावांगे अते खावांगे, नहीं तां असी भी की कर सकते हां।
0: गुआंढियां ने सोचिया कि यह ठीक नहीं सी कि उन्हां कोल भोजन नहीं सी।
3: तुसी ज्यादा देर भुखे नहीं रहोगे, असी तुहाडी मदद करांगे, असी कुछ प्रबंध करदे हां।
0: अते शुरुआत लई हर परिवार उन्हां लई आटे दा एक थैला लियाया। गुआंढ विच 50 घर सन, इसलिए 50 बोरियां आटा इकट्ठा हो गया। इस तो लंबे समय वास्ते रोटियां बनाउन लई काफी आटा जमा हो गया। फिर इलाके दे लोग

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਿੰਨ ਜਾਣ ਦਾ ਸਮਾਂ ਹੋ ਗਿਆ ਹੈ, ਸਾਨੂੰ ਸਕੂਲ ਲਈ ਦੇਰੀ ਹੋ ਰਹੀ ਹੈ।
0: ਆ ਗਈ ਮੰਮੀ।
2: ਜਿੰਦ ਕੌਰ ਆਪਣਾ ਬਸਤਾ ਚੁੱਕਦੀ ਹੈ ਤੇ ਦੌੜ ਕੇ ਗੱਡੀ ਵਿੱਚ ਬੈਠ ਜਾਂਦੀ ਹੈ। ਗੱਡੀ ਸਕੂਲ ਦੀ ਨਵੀਂ ਇਮਾਰਤ ਵਿੱਚ ਅੰਦਰ ਜਾਂਦੀ ਹੈ।
1: ਮੈਂ ਜਾਣਦੀ ਹਾਂ ਤੁਹਾਨੂੰ ਅੱਜ ਆਪਣੇ ਨਵੇਂ ਸਕੂਲ ਦੇ ਪਹਿਲੇ ਦਿਨ ਸ਼ਾਇਦ ਥੋੜਾ ਡਰ ਲੱਗੇ, ਬਸ ਯਾਦ ਰੱਖਿਓ ਗੁਰਪੂਰੇ ਮੇਰੀ ਰਾਖ ਲਈ, ਗੁਰੂ ਜੀ ਹਮੇਸ਼ਾ ਤੁਹਾਡੀ ਰਾਖੀ ਕਰਨਗੇ।
3: ਧੰਨਵਾਦ ਮਾਤਾ ਜੀ, ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਮੈਨੂੰ ਕਿਸੇ ਗੱਲ ਤੋਂ ਡਰਨ ਦੀ ਲੋੜ ਨਹੀਂ।
4: ਸ਼ਾਬਾਸ਼ ਬੇਟੀ, ਚਲੋ ਤੁਹਾਡਾ ਸਕੂਲ 2 ਮਿੰਟਾਂ ਵਿੱਚ ਸ਼ੁਰੂ ਹੋਣ ਲੱਗਾ ਹੈ, ਤੁਹਾਡਾ ਦਿਨ ਚੰਗਾ ਰਹੇ।
2: ਜਿੰਦ ਕੌਰ ਗੱਡੀ ਵਿੱਚੋਂ ਬਾਹਰ ਆਉਂਦੀ ਹੈ ਤੇ ਦੋਵੇਂ ਜਣੇ ਬੋਲਦੇ ਹਨ,
4: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਿਵੇਂ ਜਿਵੇਂ ਜਿੰਦ ਕੌਰ ਸਕੂਲ ਦੇ ਅੰਦਰ ਜਾਂਦੀ ਹੈ, ਉਹ ਦੇਖਦੀ ਹੈ ਕਿ ਕਈ ਲੋਕ ਉਸਦੀ ਦਸਤਾਰ ਵੱਲ ਘੂਰ ਕੇ ਦੇਖ ਰਹੇ ਹਨ। ਉਹ ਦੇਖ ਸਕਦੀ ਹੈ ਕਿ ਉਸਦੇ ਆਸ ਪਾਸ ਲੋਕੀ ਕੁਛ ਫੁਸਫੁਸਾ ਰਹੇ ਹਨ। ਤਿੰਨ ਮਤਲਬੀ ਦਿਖਣ ਵਾਲੀ ਕੁੜੀਆਂ ਉਸਦੇ ਕੋਲ ਜਾਂਦੀਆਂ ਹਨ।
5: ਲੱਗਦਾ ਹੈ ਇਸ ਸਾਲ ਸਾਡੇ ਕੋਲ ਇੱਕ ਅਜੀਬ ਕੁੜੀ ਆਈ ਹੈ।
6: ਓਏ ਨਵੀਂ ਕੁੜੀਏ, ਇਹ ਤੇਰੇ ਸਿਰ ਤੇ ਕੀ ਚੀਜ਼ ਹੈ?
2: ਸਾਰੀਆਂ ਕੁੜੀਆਂ ਉਸਦੀ ਦਸਤਾਰ ਨੂੰ ਛੂਣ ਲੱਗਦੀਆਂ ਹਨ, ਹੱਸਦੀਆਂ ਹਨ ਤੇ ਖੋਲਣ ਦੀ ਕੋਸ਼ਿਸ਼ ਕਰਦੀਆਂ ਹਨ। ਦਸਤਾਰ ਦਾ ਇੱਕ ਲੜ ਖੁੱਲ ਜਾਂਦਾ, ਜਿੰਦ ਕੌਰ ਨੂੰ ਗੁੱਸਾ ਆ ਜਾਂਦਾ ਹੈ।
3: ਓਏ ਰੁਕ ਜਾ, ਪਿੱਛੇ ਹਟੋ,
5: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ?
2: ਜਿਵੇਂ ਜਿਵੇਂ ਕੁੜੀਆਂ ਉਸਦੇ ਨਾਲ ਧੱਕੇਸ਼ਾਹੀ ਕਰਦੀਆਂ ਹਨ, ਜਿੰਦ ਕੌਰ ਬੇਬਸ ਮਹਿਸੂਸ ਕਰਦੀ ਹੈ। ਉਹ ਉਹਨਾਂ ਉੱਤੇ ਟੁੱਟ ਕੇ ਪੈਣਾ ਚਾਹੁੰਦੀ ਹੈ, ਉਸਦਾ ਇੱਕ ਮਨ ਰੋਣਾ ਵੀ ਚਾਹੁੰਦਾ ਹੈ। ਉਹ ਸੋਚਦੀ ਹੈ,
3: ਮੈਨੂੰ ਇਹ ਜਮਾ ਪਸੰਦ ਨਹੀਂ, ਮੈਂ ਚਾਹੁੰਦੀ ਹਾਂ ਕਿ ਇਹ ਗਾਇਬ ਹੋ ਜਾਣ।
2: ਪਰ ਫਿਰ ਉਹਨੂੰ ਚੇਤੇ ਆਉਂਦਾ ਹੈ ਜੋ ਉਸਦੀ ਮਾਤਾ ਜੀ ਨੇ ਉਸਨੂੰ ਦੱਸਿਆ ਸੀ ਕਿ ਗੁਰੂ ਜੀ ਹਮੇਸ਼ਾ ਉਸਦੀ ਰਾਖੀ ਕਰਦੇ ਹਨ, ਤੇ ਉਹ ਅਰਦਾਸ ਕਰਦੀ ਹੈ,
3: ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹੋ ਜਿਹੀ ਜਗ੍ਹਾ ਜਾਂ ਇਨਸਾਨ ਕੋਲ ਭੇਜ ਦਿਓ ਜਿੱਥੋਂ ਮੈਨੂੰ ਹੋਰ ਤਾਕਤ ਮਿਲੇ।
2: ਅਤੇ ਬੇਅੰਤ ਕਿਰਪਾ ਸਦਕਾ ਉਸਦੀ ਸ਼ਕਤੀ ਜਾਗ ਪੈਂਦੀ ਹੈ। ਜਿੰਦ ਕੌਰ ਆਪਣੇ ਆਪ ਨੂੰ ਇੱਕ ਰੋਸ਼ਨੀ ਦੀ ਧੁਨ ਭਰੀ ਦੁਨੀਆਂ ਵਿੱਚ ਪਾਉਂਦੀ ਹੈ।
3: ਮੈਨੂੰ ਇੱਥੇ ਬਹੁਤ ਸ਼ਾਂਤ ਮਹਿਸੂਸ ਹੋ ਰਿਹਾ ਹੈ।
2: ਹੈਰਾਨ ਹੋ ਕੇ ਉਹ ਦੇਖਦੀ ਹੈ ਕਿ ਇਹ ਨੂਰਾਨੀ ਸਿੱਖ ਬੀਬੀ ਉਸਦੇ ਸਾਹਮਣੇ ਹੈ।
3: ਤੁਸੀਂ ਕੌਣ ਹੋ ਤੇ ਮੈਂ ਕਿੱਥੇ ਹਾਂ?
7: ਅਸੀਂ ਸ਼ਹੀਦਾਂ ਦੇ ਮੰਡਲ ਵਿੱਚ ਹਾਂ।
3: ਇਹ ਸ਼ਹੀਦ ਕੌਣ ਹੁੰਦੇ ਹਨ?
7: ਸ਼ਹੀਦ ਉਹ ਹੁੰਦੇ ਹਨ ਜੋ ਆਪਣੀ ਅਭਿਲਾਸ਼ਾ ਨਾਲ ਸੱਚ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਮੇਰਾ ਨਾਮ ਸ਼ਰਨ ਕੌਰ ਹੈ, ਤੁਹਾਡੀ ਤਰ੍ਹਾਂ ਮੈਂ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੇਰੀ ਕਹਾਣੀ ਤੁਹਾਡੀ ਮਦਦ ਕਰੇਗੀ। ਕੀ ਪਰੇਸ਼ਾਨੀ ਹੈ ਛੋਟੀ ਭੈਣ, ਕੀ ਹੋਇਆ?
3: ਮੈਂ ਪਹਿਲੇ ਦਿਨ ਨਵੇਂ ਸਕੂਲ ਗਈ ਸੀ ਜਿੱਥੇ ਮੇਰੀ ਤਰ੍ਹਾਂ ਦਾ ਕੋਈ ਨਹੀਂ ਦਿਖਦਾ। ਕੁਛ ਕੁੜੀਆਂ ਮੇਰੇ ਕੋਲ ਆਈਆਂ ਤੇ ਮੇਰੀ ਦਸਤਾਰ ਖੋਲਣ ਦੀ ਕੋਸ਼ਿਸ਼ ਕੀਤੀ ਤੇ ਮੇਰਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਦੁਖੀ ਸੀ ਤੇ ਮੈਨੂੰ ਪਤਾ ਨਹੀਂ ਸੀ ਲੱਗਦਾ ਕਿ ਮੈਂ ਕੀ ਕਰਾਂ। ਇਸ ਲਈ ਮੈਂ ਵਾਹਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਮਾਰਗ ਦਿਖਾਓ। ਆਪ ਜੀ ਦੀ ਕੀ ਕਹਾਣੀ ਹੈ?
2: ਬੀਬੀ ਸ਼ਰਨ ਕੌਰ ਗੰਭੀਰਤਾ ਨਾਲ ਜਿੰਦ ਕੌਰ ਦੀ ਅੱਖਾਂ ਵਿੱਚ ਦੇਖਦੇ ਹਨ ਤੇ ਗੱਲ ਸ਼ੁਰੂ ਕਰਦੇ ਹਨ।
7: ਮੈਂ ਜੰਗ ਦੇ ਸਮੇਂ ਜਿਉਂਦੀ ਸੀ।
2: ਜਿੰਦ ਕੌਰ ਹੁਣ ਆਪਣੇ ਸਾਹਮਣੇ ਆਪਣੀ ਨਵੀਂ ਸਹੇਲੀ ਦੀ ਜ਼ਿੰਦਗੀ ਇਸ ਤਰ੍ਹਾਂ ਦੇਖ ਸਕਦੀ ਹੈ ਜਿਵੇਂ ਕਿ ਉਹ ਟੀਵੀ 'ਤੇ ਆ ਰਹੀ ਹੋਵੇ।
7: ਜਦੋਂ ਮੈਂ 16 ਸਾਲਾਂ ਦੀ ਸੀ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਛੱਡਿਆ ਸੀ ਤੇ ਦੁਸ਼ਮਣਾਂ ਦੀ ਫੌਜ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਸਾਨੂੰ ਸਿੱਖਾਂ ਨੂੰ ਇਸ ਧਰਤੀ ਤੋਂ ਮਿਟਾ ਦੇਣਗੇ ਅਤੇ ਗੁਰੂ ਸਾਹਿਬ ਜੀ ਨੂੰ ਵੀ ਮਾਰ ਦੇਣਗੇ।
8: ਖਤਮ ਕਰ ਦਿਓ ਇਹਨਾਂ ਨੂੰ।
7: ਗੁਰੂ ਜੀ, ਉਹਨਾਂ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਅਤੇ ਕੁਝ ਦਰਜਨ ਖਾਲਸੇ ਨੇੜੇ ਦੇ ਇੱਕ ਸ਼ਹਿਰ ਵਿੱਚ ਜਾ ਪਹੁੰਚੇ। ਉਹ ਸਭ ਇੱਕ ਕਿਲੇ ਵਿੱਚ ਸਨ ਜਿਸ ਦਾ ਨਾਮ ਸੀ ਚਮਕੌਰ, ਅਤੇ ਸ਼ਾਹੀ ਫੌਜਾਂ ਜਿਨ੍ਹਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿਪਾਹੀ ਸਨ, ਉਹਨਾਂ ਨੇ ਕਿਲੇ ਨੂੰ ਚਾਰੇ ਪਾਸੋਂ ਘੇਰਾ ਪਾਇਆ ਹੋਇਆ ਸੀ। ਇਹ ਸਭ ਅੱਗ ਦੇ ਸਮੁੰਦਰ ਵਿੱਚ ਸ਼ਾਂਤੀ ਦੇ ਟਾਪੂ ਵਾਂਗ ਜਾਪਦਾ ਸੀ।
9: ਸਤਿ ਸ਼੍ਰੀ ਅਕਾਲ।
7: ਪੰਜਾਂ ਦੇ ਸਮੂਹ ਵਿੱਚ ਖਾਲਸਾ ਆਪਣੇ ਗੁਰੂ ਅੱਗੇ ਸ਼ਹੀਦ ਹੋਣ ਦੀ ਦਾਤ ਦੀ ਬੇਨਤੀ ਕਰਦਾ ਹੈ।
10: ਗੁਰੂ ਸਾਹਿਬ ਜੀ, ਅਗਲੀ ਸੇਵਾ ਸਾਡੀ ਲਗਾਓ ਜੀ,
11: ਸਾਨੂੰ ਸ਼ਹੀਦੀ ਦੀ ਦਾਤ ਬਖਸ਼ੋ ਜੀ।
9: ਤਾਂ ਜੋ ਅਸੀਂ ਇਸ ਜੀਵਨ ਦੇ ਅਸਲ ਮੰਤਵ ਧਰਮ ਦੀ ਜੰਗ ਖਾਤਰ ਲੜ ਸਕੀਏ ਅਤੇ ਫਤਿਹ ਪ੍ਰਾਪਤ ਕਰ ਸਕੀਏ।
7: ਫਿਰ ਗੁਰੂ ਸਾਹਿਬ ਨੇ ਕਿਹਾ, ਤੁਹਾਡੇ ਉੱਪਰ ਬੇਅੰਤ ਕਿਰਪਾ ਹੈ, ਇੱਕ ਖਿੰਡ ਲਈ ਵੀ ਡਰਿਓ ਨਾ ਅਤੇ ਤੁਸੀਂ ਸਿੱਧਾ ਗੁਰੂ ਨਾਨਕ ਦੀ ਝੋਲੀ ਵਿੱਚ ਜਾ ਵਸੋਗੇ। ਧਿਆਨ ਰੱਖਿਓ, ਕਦੇ ਵੀ ਪਿੱਠ ਨਹੀਂ ਦਿਖਾਉਣੀ। ਜਿਵੇਂ ਮੀਂਹ ਦਾ ਪਾਣੀ ਤੇਜ਼ੀ ਨਾਲ ਕਿਸੇ ਤਾਲ 'ਚ ਡਿੱਗਦਾ ਹੈ, ਤਿਵੇਂ ਖਾਲਸਾ ਬੇਖੌਫ ਮੈਦਾਨ ਵਿੱਚ ਉਤਰਿਆ ਅਤੇ ਅਕਾਲ ਪੁਰਖ ਵਿੱਚ ਸਮਾ ਗਿਆ। ਉਹਨਾਂ ਦੀਆਂ ਆਤਮਾ ਸਵਰਗਾਂ ਵਿੱਚ ਇੱਦਾਂ ਚਲੀਆਂ ਗਈਆਂ ਜਿਵੇਂ ਇੱਕ ਚਿੜੀ ਆਕਾਸ਼ ਵਿੱਚ। ਮੇਰਾ ਹਿਰਦਾ ਇਹ ਖੂਬਸੂਰਤੀ ਦੇਖ ਗਲਬਾ ਗਿਆ। ਮੈਂ ਇਹੀ ਅਰਦਾਸ ਕਰਦੀ ਰਹੀ ਕਿ ਮੈਂ ਵੀ ਉਹਨਾਂ ਵਾਂਗ ਹੀ ਹੋ ਜਾਵਾਂ। ਮੇਰੀ ਸਿਰਫ ਇੱਕ ਇੱਛਾ ਸੀ, ਉਹਨਾਂ ਨਾਲ ਕਿਲੇ ਵਿੱਚ ਹੋਣਾ। ਮੈਂ ਅਕਾਲ ਪੁਰਖ ਨਾਲ ਵਾਅਦਾ ਕੀਤਾ ਸੀ ਕਿ ਮੈਂ ਵੀ ਇਹਨਾਂ ਵਾਂਗ ਨਿਰਭੈ ਹੋਵਾਂਗੀ। ਹੇ ਮੇਰੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ, ਮੈਂ ਕੇਵਲ ਇੱਕ ਪਾਸੇ ਬੈਠ ਕੇ ਇਹ ਸਭ ਨਹੀਂ ਦੇਖ ਸਕਦੀ। ਕਿਰਪਾ ਕਰੋ, ਮੈਨੂੰ ਵੀ ਆਪਣੇ ਪੁੱਤਾਂ ਵਾਂਗ ਸ਼ਹੀਦੀ ਦੀ ਦਾਤ ਬਖਸ਼ੋ ਜੀ। ਮੈਂ ਆਪਣੇ ਅੰਦਰ ਇੱਕ ਕੋਮਲ ਜਿਹੀ ਆਵਾਜ਼ ਸੁਣੀ, ਮੈਨੂੰ ਤੁਹਾਡੇ ਉੱਤੇ ਮਾਣ ਹੈ ਮੇਰੀ ਪਿਆਰੀ ਧੀਏ, ਤਿਆਰ ਰਹੋ, ਤੁਸੀਂ ਮੈਨੂੰ ਛੇਤੀ ਹੀ ਮਿਲੋਗੇ। ਮੈਂ ਜਾਣਦੀ ਸੀ ਉਹ ਆਵਾਜ਼ ਕਿਸਦੀ ਸੀ। ਮੈਨੂੰ ਇਉਂ ਮਹਿਸੂਸ ਹੋਇਆ ਜਿਵੇਂ ਮੈਂ ਪੂਰੀ ਦੁਨੀਆਂ ਦੀ ਰਾਣੀ ਹੋਵਾਂ। ਗੁਰੂ ਪਿਤਾ ਜੀ ਅਤੇ ਕੁਝ ਕੁ ਸਿੱਖ ਜੋ ਰਹਿ ਗਏ ਸਨ ਦੂਜੀ ਥਾਂ ਕੂਚ ਕਰ ਗਏ, ਦੁਸ਼ਮਣ ਉਹਨਾਂ ਨੂੰ ਕਦੇ ਵੀ ਫੜ ਨਾ ਸਕੇ। ਅੰਤ ਵਿੱਚ ਬੇਅੰਤ ਖਾਲਸੇ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦੀ ਮੰਡਲਾਂ ਵਿੱਚ ਪਹੁੰਚ ਗਏ। ਮੈਨੂੰ ਉਦੋਂ ਹੀ ਪਤਾ ਲੱਗਾ ਕਿ ਮੈਂ ਹੁਣ ਕੀ ਕਰ ਸਕਦੀ ਸੀ। ਮੈਂ ਉਹਨਾਂ ਸ਼ਹੀਦਾਂ ਦੀ ਦੇਹ ਨੂੰ ਸਤਿਕਾਰ ਸਹਿਤ ਅਗਨ ਭੇਟ ਸਕਦੀ ਸੀ। ਘੋਰ ਹਨੇਰਾ ਸੀ ਅਤੇ ਬਹੁਤ ਠੰਡ ਵੀ ਸੀ, ਪਰ ਤਾਂ ਵੀ ਮੈਂ ਲੱਕੜ ਇਕੱਠੀ ਕਰਕੇ ਲਿਆਂਦੀ। ਇਹ ਬਹੁਤ ਔਖਾ ਕੰਮ ਸੀ, ਮਗਰ ਗੁਰਬਾਣੀ ਨੇ ਮੈਨੂੰ ਤਾਕਤ ਬਖਸ਼ੀ। ਇੱਕ ਇੱਕ ਕਰਕੇ ਮੈਂ ਆਪਣੇ ਭਰਾਵਾਂ ਦੀ ਦੇਹ ਚੁੱਕ ਕੇ ਲੱਕੜਾਂ ਉੱਤੇ ਰੱਖਦੀ ਗਈ।
3: ਵਾਹ, ਉਹ ਤਾਂ ਬਹੁਤ ਭਾਰੀ ਹੋਣਗੇ, ਤੁਸੀਂ ਕਿੰਨੇ ਤਾਕਤਵਰ ਹੋ। ਪਰ ਮੈਂ ਕੁਛ ਪੁੱਛਣਾ ਚਾਹੁੰਦੀ ਹਾਂ। ਜੇਕਰ ਤੁਸੀਂ ਚਿੱਖਾਂ ਨੂੰ ਅੱਗ ਲਾਓ ਤੇ ਪਾਂਬਣ ਨਹੀਂ ਮੱਚ ਜਾਏਗਾ? ਕੀ ਇਹ ਦੇਖ ਕੇ ਦੁਸ਼ਮਣ ਵਾਪਸ ਆ ਕੇ ਤੁਹਾਨੂੰ ਫੜ ਨਹੀਂ ਲਏਗਾ?
7: ਹਾਂਜੀ, ਮੈਂ ਜਾਣਦੀ ਸੀ ਕਿ ਉਹ ਦੁਬਾਰਾ ਮੈਨੂੰ ਮਾਰਨ ਲਈ ਵਾਪਸ ਜ਼ਰੂਰ ਆਉਣਗੇ, ਪਰ ਮੈਂ ਨਿਰਭੈ ਰਹਿਣ ਦਾ ਵਾਅਦਾ ਕੀਤਾ ਸੀ ਅਤੇ ਉਹ ਵਾਅਦਾ ਨਿਭਾਉਣ ਦੇ ਲਈ ਮੈਂ ਇਹੀ ਕਰ ਸਕਦੀ ਸੀ ਕਿ ਆਪਣੇ ਭਰਾਵਾਂ ਦੀ ਸੇਵਾ ਕਰਕੇ ਉਹਨਾਂ ਨੂੰ ਉਹੀ ਮਾਣ ਦੇ ਸਕਾਂ ਜਿਹੋ ਜਿਹੇ ਬਹਾਦਰ ਯੋਧੇ ਉਹ ਸਨ। ਦਰਅਸਲ ਜਿੰਦ ਕੌਰ ਜੀ, ਅਸੀਂ ਆਪਣੇ ਦਿਲ ਦੇ ਅੰਦਰ ਸਭ ਜਾਣਦੇ ਹਾਂ ਕਿ ਸਹੀ ਕੀ ਹੈ, ਭਾਵੇਂ ਉਹ ਦੁਨੀਆਂ ਨੂੰ ਨਹੀਂ ਦਿਸਦਾ। ਸਾਡੀ ਆਤਮਾ ਉਹਨੂੰ ਪਹਿਚਾਣਦੀ ਹੈ। ਇੱਕ ਡਰਪੋਕ ਦੀ ਜ਼ਿੰਦਗੀ ਦਾ ਕੋਈ ਮੁੱਲ ਨਹੀਂ ਹੈ, ਪਰ ਜੀਵਨ, ਇੱਥੋਂ ਤੱਕ ਕਿ ਮੌਤ ਵੀ, ਜੋ ਕਿ ਹਿੰਮਤ ਨਾਲ ਪ੍ਰਾਪਤ ਹੋਈ ਹੋਵੇ, ਬਹੁਮੁੱਲੀ ਹੈ।
3: ਇਹ ਕੇਵਲ ਜੀਵਨ ਜੀਣ ਦੀ ਗੱਲ ਨਹੀਂ, ਪਰ ਉਸ ਜੀਵਨ ਵਿੱਚ ਤੁਸੀਂ ਕਿੰਨੀ ਹਿੰਮਤ ਲਿਆਉਂਦੇ ਹੋ, ਇਹੀ ਮੰਤਵ ਹੈ।
7: ਬਿਲਕੁਲ ਸੱਤ, ਮੈਂ ਇਹ ਨਹੀਂ ਫਿਕਰ ਕੀਤੀ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ। ਮੈਂ ਜਾਣਦੀ ਸੀ ਕਿ ਮੈਂ ਸਹੀ ਹਾਂ। ਮੈਂ ਚਿਖਾ ਨੂੰ ਜਲਾਇਆ ਅਤੇ ਸਤਿਕਾਰ ਸਹਿਤ ਪਾਣੀ ਦਾ ਪਾਠ ਕੀਤਾ।
11: ਜਪਜੀ ਸਾਹਿਬ ਇੱਕ ਓਮਕਾਰ ਸਤਨਾਮ ਕਰਤਾ ਗੁਰ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
7: ਮੁਗਲਾਂ ਨੂੰ ਭਾਵੇਂ ਇਹ ਨਾ ਦਿਸਦਾ ਹੋਵੇ ਕਿ ਕਿੰਨੀਆਂ ਸੋਹਣੀਆਂ ਰੂਹਾਂ ਆਜ਼ਾਦ ਹੋ ਰਹੀਆਂ ਸਨ, ਉਹਨਾਂ ਨੂੰ ਇਹ ਜ਼ਰੂਰ ਦਿਸਿਆ ਹੋਵੇਗਾ ਕਿ ਅੱਗ ਕਿੰਨੀ ਭਖ ਰਹੀ ਹੈ।
12: ਉਹ ਤੇਰੀ, ਤੈਨੂੰ ਉਹ ਧੂੰਆਂ ਦਿਖ ਰਿਹਾ ਹੈ?
8: ਹਾਂ, ਤੇ ਉਹ ਚਮਕੌਰ ਦੀ ਤਰਫ ਤੋਂ ਆ ਰਿਹਾ ਹੈ।
12: ਜਿਹੜਾ ਕੋਈ ਸਿੱਖਾਂ ਨੂੰ ਮਾਣ ਦੇਣ ਦੀ ਹਿੰਮਤ ਕਰੇਗਾ ਸਾਡੇ ਹੱਥੋਂ ਮਾਰਿਆ ਜਾਏ।
8: ਵਾਪਸ ਮੁੜੋ, ਅਸੀਂ ਵਾਪਸ ਜਾਵਾਂਗੇ ਤੇ ਇਹ ਜੋ ਵੀ ਹੈ ਉਹਨੂੰ ਮਾਰ ਮੁਕਾਵਾਂਗੇ।

0: ਹਾਲ
1: ਹੁਣ ਆਪਣੇ ਜੀਵਨ ਵਿੱਚ ਵਾਪਸ ਚਲੇ ਜਾਓ
2: ਤੇ ਕੀ ਤੁਸੀਂ ਮੇਰੇ ਨਾਲ ਚੱਲੋਗੇ
1: ਤੁਹਾਨੂੰ ਇਸ ਸਮੇਂ ਵਿੱਚ ਯੋਧਿਆਂ ਦੀ ਲੋੜ ਨਹੀਂ ਤੁਹਾਨੂੰ ਖੁਦ ਇਸ ਸਮੇਂ ਯੋਧਾ ਬਣਨ ਦੀ ਲੋੜ ਹੈ ਪਰ ਅਸੀਂ ਸਦਾ ਆਪ ਜੀ ਨਾਲ ਆਪਦੇ ਜੀਵਨ ਕਾਲ ਦੌਰਾਨ ਰਵਾਂਗੇ ਚਲੋ ਉਹ ਕਰੋ ਜੋ ਤੁਹਾਨੂੰ ਇਸ ਵਕਤ ਕਰਨ ਦੀ ਲੋੜ ਹੈ ਤੇ ਉਹਨੂੰ ਪੂਰੀ ਸ਼ਰਧਾ ਨਾਲ ਕਰੋ ਤੁਹਾਡੀ ਰਾਖੀ ਸਦਾ ਹੋਵੇਗੀ ਤੇ ਅਸੀਂ ਦੁਨੀਆਂ ਵਿੱਚ ਰੁਸ਼ਨਾਈ ਕਰਨ ਵਿੱਚ ਫਤਿਹ ਜ਼ਰੂਰ ਪਾਵਾਂਗੇ ਇਹੀ ਤੇ ਸਾਡੀ ਫਤਿਹ ਦਾ ਅਰਥ ਹੈ ਵਾਹਿਗੁਰੂ ਜੀ ਕਾ ਖਾਲਸਾ
2: ਵਾਹਿਗੁਰੂ ਜੀ ਕੀ ਫਤਿਹ
3: ਤੇ ਬਸ ਇਸੇ ਤਰ੍ਹਾਂ ਜਿੰਦ ਕੌਰ ਵਾਪਸ ਆਪਣੇ ਸਕੂਲ ਪਹੁੰਚ ਜਾਂਦੀ ਹੈ ਜਿੱਥੇ ਉਸਦੇ ਨਾਲ ਛੇੜਛਾੜ ਤੇ ਧੱਕੇਸ਼ਾਹੀ ਹੋ ਰਹੀ ਹੁੰਦੀ ਹੈ
4: ਤੇਰੇ ਉੱਤੇ ਜੀ ਚੀਜ਼ ਕਿਉਂ ਹੈ ਅਜੀਬ ਕੁੜੀ
3: ਇੱਕ ਵਾਰ ਫੇਰ ਉਸਨੂੰ ਗੁੱਸਾ ਤੇ ਨਿਰਾਸ਼ਾ ਮਹਿਸੂਸ ਹੁੰਦੀ ਹੈ ਪਰ ਇਸ ਸਮੇਂ ਉਹ ਇਹ ਵੀ ਯਾਦ ਕਰਦੀ ਹੈ ਕਿ ਉਸਨੂੰ ਡਰਨ ਦੀ ਕੋਈ ਲੋੜ ਹੀ ਨਹੀਂ ਹੈ ਉਹ ਆਪਣੀ ਸ਼ਕਤੀ ਨੂੰ ਚੇਤੇ ਕਰਦੀ ਹੈ
2: ਤੁਹਾਡੇ ਸ਼ਬਦ ਹਥਿਆਰਾਂ ਵਰਗੇ ਹਨ ਪਰ ਮੈਂ ਤੁਹਾਡੇ ਤੀਰਾਂ ਤੇ ਤਲਵਾਰਾਂ ਤੋਂ ਨਹੀਂ ਡਰਦੀ ਜੇਕਰ ਤੁਹਾਡੇ ਸ਼ਬਦ ਮੈਨੂੰ ਮਾਰ ਵੀ ਦੇਣਗੇ ਫਿਰ ਵੀ ਮੈਂ ਆਪਣੇ ਹੋਂਦ ਤੇ ਸੱਚਾਈ ਤੋਂ ਨਹੀਂ ਡੁੱਲਾਂਗੀ
5: ਓਏ ਇਹ ਤਾਂ ਕਾਫੀ ਗੰਭੀਰ ਹੈ ਜਿਨ੍ਹਾਂ ਮੈਂ ਸੋਚਿਆ ਵੀ ਨਹੀਂ ਸੀ
3: ਜਿੰਦ ਕੌਰ ਨੂੰ ਹੋਰ ਆਤਮ ਵਿਸ਼ਵਾਸ ਮਹਿਸੂਸ ਹੁੰਦਾ ਹੈ ਜਿਵੇਂ ਜਿਵੇਂ ਉਸ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਉਸਦੀ ਸ਼ਕਤੀ ਦਾ ਅਹਿਸਾਸ ਹੁੰਦਾ ਹੈ
2: ਮੈਂ ਇੱਕ ਅਧਿਆਤਮਕ ਰਾਜੇ ਦੀ ਧੀ ਹਾਂ ਤੇ ਇਹ ਜੋ ਮੇਰੇ ਸਿਰ ਤੇ ਹੈ ਇਹ ਮੇਰਾ ਤਾਜ ਹੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੇ ਤੁਹਾਡੇ ਵਰਗੇ ਹਜ਼ਾਰਾਂ ਮੇਰਾ ਵਿਰੋਧ ਕਰਦੇ ਹਨ ਮੈਂ ਹਾਰਾਂਗੀ ਨਹੀਂ ਮੈਂ ਸਭ ਨਾਲ ਮਿਲ ਜਾਣ ਦੀ ਕੋਸ਼ਿਸ਼ ਬਿਲਕੁਲ ਨਹੀਂ ਕਰਾਂਗੀ ਕਿਉਂਕਿ ਮੈਂ ਪੈਦਾ ਹੀ ਵੱਖਰੀ ਦੱਸਣ ਲਈ ਹੋਈ ਹਾਂ ਪਰ ਜੇ ਤੁਸੀਂ ਮੇਰੇ ਨਾਲ ਦੋਸਤੀ ਕਰਨਾ ਚਾਹੋ ਉਸ ਵਿੱਚ ਕੋਈ ਦਿੱਕਤ ਨਹੀਂ
3: ਕੁੜੀਆਂ ਜਿੰਦ ਕੌਰ ਵੱਲ ਅਚੰਭੇ ਨਾਲ ਵੇਖਦੀਆਂ ਹਨ
6: ਠੀਕ ਹੈ ਵਾਹ ਦਰਅਸਲ ਅਸੀਂ ਕਦੇ ਕਿਸੇ ਨੂੰ ਇੱਦਾਂ ਨਹੀਂ ਵੇਖਿਆ
4: ਮੇਰਾ ਮਤਲਬ ਕੇਵਲ ਕੁਝ ਗੁੰਡੇ ਜੋ ਫਿਲਮਾਂ ਵਿੱਚ ਹੁੰਦੇ ਹਨ ਹੈ
2: ਤੁਸੀਂ ਫਿਰ ਸਹੀ ਫਿਲਮਾਂ ਨਹੀਂ ਦੇਖ ਰਹੇ ਮੇਰੇ ਚਾਚੇ ਤਾਏ ਤੇ ਮੰਮੀ ਪਾਪਾ ਵੀ ਦਸਤਾਰ ਸਜਾਉਂਦੇ ਹਨ ਮੇਰਾ ਪਰਿਵਾਰ ਮਿਹਨਤ ਕਰਦਾ ਹੈ ਤੇ ਲੋੜਵੰਦਾਂ ਦੀ ਮਦਦ ਵੀ ਕਰਦਾ ਹੈ ਜੇਕਰ ਤੁਸੀਂ ਭੁੱਖੇ ਹੋ ਤੁਹਾਨੂੰ ਪਤਾ ਹੈ ਤੁਹਾਨੂੰ ਕਿਹਦੇ ਕੋਲ ਜਾਣਾ ਹੈ ਉਹਨਾਂ ਨੇ ਦਸਤਾਰਾਂ ਸਜਾਈਆਂ ਹੋਣਗੀਆਂ ਮੈਂ ਇਸ ਕਰਕੇ ਦਸਤਾਰ ਸਜਾਉਂਦੀ ਹਾਂ ਤਾਂ ਕਿ ਮੈਂ ਵਾਰ ਵਾਰ ਆਪਣੇ ਆਪ ਨੂੰ ਚੇਤੇ ਕਰਵਾ ਸਕਾਂ ਕਿ ਮੈਂ ਕੋਮਲ ਨਹੀਂ ਬਲਕਿ ਬਹੁਤ ਬਲਵਾਨ ਵੀ ਹਾਂ ਮੈਂ ਇੱਕ ਯੋਧਾ ਵੀ ਹਾਂ ਤੇ ਇੱਕ ਸ਼ਹਿਜ਼ਾਦੀ ਵੀ ਹਾਂ ਤੇ ਮੈਂ ਇੱਥੇ ਹੋਰਾਂ ਦੀ ਮਦਦ ਕਰਨ ਲਈ ਹਾਂ
4: ਵਾਹ ਸਾਨੂੰ ਨਹੀਂ ਪਤਾ ਸੀ ਕਿ ਇਸ ਦਾ ਕਿੰਨਾ ਗੂੜਾ ਅਰਥ ਹੈ
5: ਹਾਂ ਇਹ ਤੇ ਅਸਲ ਵਿੱਚ ਬਹੁਤ ਵਧੀਆ ਜਾਪਦਾ ਹੈ
6: ਹਾਂ ਮੈਂ ਤੇ ਬਹੁਤ ਪ੍ਰਭਾਵਿਤ ਹੋਈ ਹਾਂ ਅਸੀਂ ਤੁਹਾਨੂੰ ਗਲਤ ਪਰਖਿਆ
2: ਮੈਂ ਅਰਦਾਸ ਕਰਦੀ ਹਾਂ ਕਿ ਅਸੀਂ ਕੋਮਲ ਤੇ ਸ਼ਕਤੀਸ਼ਾਲੀ ਔਰਤਾਂ ਬਣੀਏ ਜੋ ਇਸ ਦੁਨੀਆ ਨੂੰ ਰੋਸ਼ਨ ਕਰ ਦੇਣ ਮੈਂ ਤੁਹਾਨੂੰ ਜਾਣ ਕੇ ਬਹੁਤ ਖੁਸ਼ ਹੋਵਾਂਗੀ ਜੇ ਤੁਸੀਂ ਚਾਹੋ
5: ਇਹੋ ਜਾਪਦਾ ਹੈ ਤੁਹਾਨੂੰ ਵੀ ਬਹੁਤ ਕੁਝ ਜਾਣਕਾਰੀ ਹੈ ਅਸੀਂ ਵੀ ਤੁਹਾਡੇ ਬਾਰੇ ਹੋਰ ਜਾਣਨਾ ਚਾਹਾਂਗੇ
4: ਕੀ ਅੱਜ ਤੁਸੀਂ ਖਾਣੇ ਲਈ ਸਾਡੇ ਨਾਲ ਬੈਠਣਾ ਪਸੰਦ ਕਰੋਗੇ
2: ਹਾਂਜੀ ਕਿਉਂ ਨਹੀਂ
3: ਤੇ ਸਾਰੀਆਂ ਕੁੜੀਆਂ ਹੁਣ ਇੱਕ ਨਵੀਂ ਸੋਚ ਨਾਲ ਅੱਗੇ ਵਧਦੀਆਂ ਹਨ ਜਦੋਂ ਅਸੀਂ ਬੀਬੀ ਸ਼ਰਨ ਕੌਰ ਵਰਗੇ ਸ਼ਹੀਦਾਂ ਨਾਲ ਜੁੜਦੇ ਹਾਂ ਪੂਰੀ ਕਾਇਨਾਤ ਵਿੱਚ ਐਸਾ ਕੁਝ ਨਹੀਂ ਜੋ ਸਾਨੂੰ ਬਦਲ ਸਕੇ ਜਾਂ ਡਰਾ ਸਕੇ
1: ਅਸੀਂ ਹਮੇਸ਼ਾ ਲੋੜ ਪੈਣ ਤੇ ਅੰਗ ਸੰਗ ਸਹਾਈ ਹੁੰਦੇ ਹਾਂ ਅਸੀਂ ਸ਼ਹੀਦ ਇੱਥੇ ਗੁਰੂ ਦੇ ਪਿਆਰਿਆਂ ਦੀ ਰਾਖੀ ਲਈ ਸਦਾ ਮੌਜੂਦ ਹਾਂ ਆਪਣੇ ਸਿੱਖੀ ਦੇ ਪ੍ਰੇਮ ਲਈ ਸਦਾ ਦ੍ਰਿੜ ਰਹੋ ਤੇ ਅਸੀਂ ਵੀ ਤੁਹਾਡੇ ਨਾਲ ਰਵਾਂਗੇ
3: ਅਸੀਂ ਇਹ ਹਮੇਸ਼ਾ ਯਾਦ ਰੱਖ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਤਾ ਹਨ ਤੇ ਮਾਤਾ ਸਾਹਿਬ ਕੌਰ ਜੀ ਸਾਡੇ ਮਾਤਾ ਜੀ ਹਨ
7: ਖੁਸ਼ੀਆਂ ਦੇ ਜੈਕਾਰੇ ਗਜਾਵੇ ਸੋ ਫਤਿਹ ਪਾਵੇ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੇ

0: ਇਹ ਕਹਾਣੀ ਗੁਰਸਿੱਖ ਹੋਣ ਕਰਕੇ ਸਾਡੀ ਸ਼ਕਤੀ ਬਾਰੇ ਆ।
1: ਮੈਂ ਸੁਣਿਆ ਹੈ ਜੇ ਅਸੀਂ ਬਹੁਤ ਸਾਰੀ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਲੋਕਾਂ ਦੇ ਦਿਮਾਗ ਦੀ ਸੋਚ ਨੂੰ ਵੀ ਪੜ੍ਹ ਸਕਦੇ ਹਾਂ।
2: ਵਾਹ, ਮੈਂ ਵੀ ਬਹੁਤ ਸਾਰਾ ਪਾਠ ਕਰਨਾ ਚਾਹੁੰਦੀ ਹਾਂ ਤਾਂ ਜੋ ਮੈਂ ਕਹਾ ਉਹ ਸੱਚ ਹੋ ਜਾਏ।
0: ਹਾਂਜੀ, ਜਦੋਂ ਅਸੀਂ ਸਿੱਖੀ ਦੇ ਰਾਹ ਤੇ ਤੁਰਦੇ ਹਾਂ ਤਾਂ ਅਸੀਂ ਸੂਰਜ ਦੇ ਚੜ੍ਹਨ ਤੋਂ ਪਹਿਲਾਂ ਉੱਠ ਜਾਂਦੇ ਹਾਂ, ਇਸ਼ਨਾਨ ਕਰਕੇ ਸਵਾਸ ਗਿਰਾਸ ਨਾਮ ਜਪਦੇ ਹਾਂ, ਮਿਹਨਤ ਕਰਦੇ ਹਾਂ ਅਤੇ ਸੇਵਾ ਕਰਦੇ ਹਾਂ। ਸਾਡੇ ਉੱਤੇ ਬਹੁਤ ਸਾਰੇ ਪੱਖੋਂ ਬੇਅੰਤ ਕਿਰਪਾ ਹੈ। ਕਦੇ ਨਾ ਕਦੇ ਸਾਨੂੰ ਇਲਾਹੀ ਸ਼ਕਤੀਆਂ ਵੀ ਮਿਲ ਸਕਦੀਆਂ ਹਨ।
2: ਮੈਂ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹਾਂ ਕਿ ਮੈਂ ਉਹਨਾਂ ਸਭ ਦਾ ਨਾਸ਼ ਕਰਦੇ ਹਾਂ ਜੋ ਮੈਨੂੰ ਤੰਗ ਕਰਦੇ ਹਨ।
0: ਗੁਰੂ ਸਾਹਿਬ ਦੇ ਸਮੇਂ ਵੀ ਕਈ ਇਹੋ ਜਿਹੇ ਸਿੱਖ ਸਨ ਜਿਨ੍ਹਾਂ ਦੀ ਸੋਚ ਇਸੇ ਤਰ੍ਹਾਂ ਦੀ ਸੀ। ਗੁਰੂ ਅਰਜਨ ਦੇਵ ਜੀ ਦੇ ਸਮੇਂ ਇੱਕ ਸਿੱਖ ਹੋਏ ਹਨ ਭਾਈ ਜੇਠਾ, ਜੋ ਕਿ ਬਹੁਤ ਵਫ਼ਾਦਾਰ ਸਨ, ਜਿਸ ਕਰਕੇ ਉਹਨਾਂ ਨੂੰ ਗੁਰੂ ਦੇ ਪੰਜਾ ਵਿੱਚ ਵੀ ਸ਼ਾਮਿਲ ਕੀਤਾ ਗਿਆ ਸੀ।
3: ਗੁਰੂ ਸਾਹਿਬ ਹੀ ਇਸ ਧਰਤੀ ਉੱਤੇ ਪਾਰ ਬ੍ਰਹਮ ਹਨ, ਉਹਨਾਂ ਤੋਂ ਉੱਚਾ ਕੋਈ ਹੋਰ ਨਹੀਂ।
0: ਅਤੇ ਭਾਈ ਪਿਰਾਣਾ ਜੀ ਪੰਜਾ ਵਿੱਚ ਹੀ ਇੱਕ ਹੋਰ ਗੁਰਸਿੱਖ ਸਨ।
4: ਗੁਰੂ ਅਰਜਨ ਆਪ ਹੀ ਸ਼ਾਂਤੀ ਦੀ ਮੂਰਤ ਹਨ।
0: ਭਾਈ ਜੇਠਾ ਤੇ ਭਾਈ ਪਿਰਾਣਾ ਉੱਥੇ ਹੀ ਸਨ ਜਦੋਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਆਪ ਨੂੰ ਸੱਚ ਦੀ ਖਾਤਰ ਕੁਰਬਾਨ ਕੀਤਾ ਸੀ। ਉਹ ਉਹਨਾਂ ਵਿਰਲਿਆਂ ਵਿੱਚੋਂ ਸਨ ਜਿਨ੍ਹਾਂ ਨੇ ਆਪਣੀ ਅੱਖੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਤੇ ਅਕਹਿ ਕਸ਼ਟ ਭੋਗਦੇ ਵੇਖਿਆ ਸੀ। ਉਹ ਉਹਨਾਂ ਦੇ ਲਈ ਦੇਖਣਾ ਵੀ ਬਹੁਤ ਔਖਾ ਸੀ ਅਤੇ ਉਹਨਾਂ ਤੋਂ ਚਰਿਆ ਨਹੀਂ ਸੀ ਜਾ ਰਿਹਾ।
3: ਇਹ ਦੁਸ਼ਟ ਇਨਸਾਨ ਜੋ ਗੁਰੂ ਜੀ ਨੂੰ ਇੰਨੀ ਤਸ਼ੱਦਦ ਦੇ ਰਿਹਾ ਹੈ, ਮੈਂ ਉਹਨੂੰ ਖਤਮ ਕਰ ਸਕਦਾ ਹਾਂ। ਲਾਹੌਰ ਵੀ ਤਾਂ ਇਸਦੇ ਹੀ ਰਾਜ ਵਿੱਚ ਹੈ, ਕਿਉਂ ਨਾ ਮੈਂ ਪੂਰੇ ਸ਼ਹਿਰ ਦਾ ਹੀ ਨਾਸ਼ ਕਰ ਦਿਆਂ? ਕੀ ਇਹੋ ਸਹੀ ਨਹੀਂ ਹੈ ਪਿਰਾਨੇ?
5: ਹਾਂ ਬਿਲਕੁਲ, ਮੈਂ ਦਿੱਲੀ ਦੀ ਰਾਜਧਾਨੀ ਨੂੰ ਵੀ ਸਮਾਪਤ ਕਰ ਦਿਆਂਗਾ। ਉੱਥੋਂ ਦੀ ਹੀ ਹਕੂਮਤ ਤੋਂ ਇਸ ਨੂੰ ਸ਼ਹਿ ਮਿਲਦੀ ਹੈ।
0: ਪਰ ਗੁਰੂ ਅਰਜਨ ਦੇਵ ਜੀ ਇਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਪ੍ਰਕਾਰ ਦਾ ਦਖਲ ਦੇਣ ਅਤੇ ਉਹਨਾਂ ਨੂੰ ਚੁੱਪ ਕਰਕੇ ਸ਼ਾਂਤ ਰਹਿਣ ਲਈ ਆਖਿਆ। ਇਹ ਚਰਨਾ ਬਹੁਤ ਔਖਾ ਸੀ, ਪਰ ਉਹਨਾਂ ਨੇ ਗੁਰੂ ਦੇ ਸ਼ਬਦਾਂ 'ਤੇ ਅਮਲ ਕੀਤਾ ਅਤੇ ਆਪਣੇ ਪਿਆਰੇ ਗੁਰੂ ਦੇ ਨਾਲ ਖੜ੍ਹੇ ਰਹੇ ਜਦੋਂ ਉਹ ਬੇਅੰਤ ਕਸ਼ਟਾਂ ਤੋਂ ਗੁਜ਼ਰ ਰਹੇ ਸਨ। ਉਹ ਗੁਰੂ ਜੀ ਦੇ ਨਾਲ ਅੰਤਲੇ ਸਮੇਂ ਤੱਕ ਸਨ। ਜਦੋਂ ਉਹ ਮੁੜ ਅੰਮ੍ਰਿਤਸਰ ਨੂੰ ਆਏ ਤਾਂ ਉਹਨਾਂ ਨੇ ਸਾਰੀ ਵਾਰਤਾ ਗੁਰੂ ਜੀ ਦੇ ਬੇਟੇ ਨੂੰ ਦੱਸੀ।
5: ਗੁਰੂ ਅਰਜਨ ਦੇਵ ਜੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਜੋਤੀ ਜੋਤ ਸਮਾ ਗਏ ਹਨ। ਉਹ ਪਿਆਰੇ ਸ਼ਹਿਜ਼ਾਦੇ ਹਰਗੋਬਿੰਦ ਜੀ, ਤੁਸੀਂ ਹੀ ਅਗਲੇ ਗੁਰੂ ਹੋ।
3: ਗੁਰੂ ਅਰਜਨ ਦੇਵ ਜੀ ਦੇ ਬਚਨ ਸੀ ਕਿ ਤੁਸੀਂ ਇੱਕ ਯੋਧੇ ਬਣਨਾ ਹੈ, ਫੌਜ ਤਿਆਰ ਕਰਨੀ ਹੈ ਅਤੇ ਉਹਨਾਂ ਦਾ ਨਿਆਂ ਕਰਨਾ ਹੈ ਜਿਨ੍ਹਾਂ ਨੇ ਘੋਰ ਪਾਪ ਕਮਾਇਆ ਹੈ।
0: ਸ਼੍ਰੀ ਗੁਰੂ ਹਰਗੋਬਿੰਦ ਨੇ ਆਪਣੇ ਪਿਤਾ ਦੇ ਦਿੱਤੇ ਹੁਕਮ ਨੂੰ ਪਾਲਣ ਕਰਨ ਦਾ ਵਾਅਦਾ ਕੀਤਾ ਅਤੇ ਅਖੀਰ ਉਹ ਆਪ ਵੀ ਬਾਦਸ਼ਾਹ ਦਾ ਸਾਹਮਣਾ ਕਰਨ ਲਾਹੌਰ ਗਏ। ਜਾਣ ਤੋਂ ਪਹਿਲਾਂ ਉਹਨਾਂ ਨੇ ਸਭ ਨੂੰ ਆਦੇਸ਼ ਦਿੱਤਾ ਸੀ ਕਿ ਉਹਨਾਂ ਦੇ ਵੱਡੇ, ਜਿਵੇਂ ਕਿ ਉਹਨਾਂ ਦੇ ਮਾਤਾ ਜੀ, ਮਾਤਾ ਗੰਗਾ ਜੀ ਅਤੇ ਬਾਬਾ ਬੁੱਢਾ ਜੀ ਦਾ ਕਿਹਾ ਹੀ ਮੰਨਣਾ ਹੈ। ਇਸ ਦੇ ਉਪਰੰਤ ਗੁਰੂ ਜੀ ਆਪ ਹੀ ਕਿਲ੍ਹੇ ਵਿੱਚ ਬੰਦੀ ਬਣਾ ਲਏ ਗਏ, ਭਾਵੇਂ ਇਹ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਹੀ ਹੋਣ ਦਿੱਤਾ ਸੀ, ਜਿਵੇਂ ਕਿ ਤੁਸੀਂ ਬੰਦੀ ਛੋੜ ਦੀ ਸਾਖੀ ਤੋਂ ਜਾਣਦੇ ਹੋ।
6: ਭਾਈ ਜੇਠਾ
0: ਤੇ ਭਾਈ ਪਿਰਾਨਾ ਦੁਬਾਰਾ ਰੋਹ ਵਿੱਚ ਆ ਗਏ।
3: ਜਹਾਂਗੀਰ ਸਮਰਾਟ ਨੇ ਇਹ ਸੋਚ ਵੀ ਕਿਵੇਂ ਲਿਆ ਕਿ ਉਹ ਗੁਰੂ ਜੀ ਨੂੰ ਬੰਦੀ ਬਣਾ ਲਵੇਗਾ?
7: ਅਸੀਂ ਇਹ ਗੁਰੂ ਦਾ ਅਪਮਾਨ ਬਿਲਕੁਲ ਨਹੀਂ ਹੋਣ ਦੇ ਸਕਦੇ, ਹੁਣ ਬਹੁਤ ਹੋ ਗਿਆ।
3: ਸਾਡੇ ਕੋਲ ਇੰਨੀ ਸ਼ਕਤੀ ਹੈ ਕਿ ਅਸੀਂ ਇਸ ਸਮਰਾਟ ਨੂੰ ਆਪ ਹੀ ਸਜ਼ਾ ਦੇ ਸਕਦੇ ਹਾਂ।
5: ਪਰ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਸਾਡੀ ਸ਼ਕਤੀ ਨੂੰ ਇਸਤੇਮਾਲ ਕਰਨ ਦੀ ਮਨਾਹੀ ਹੀ ਕਰਨਗੇ।
0: ਉਸ ਸਮੇਂ ਅੰਮ੍ਰਿਤਸਰ ਤੋਂ ਬਾਬਾ ਬੁੱਢਾ ਜੀ ਗੁਰੂ ਜੀ ਦੇ ਮਾਤਾ ਜੀ ਪਾਸੋਂ ਇੱਕ ਫਰਮਾਨ ਲੈ ਕੇ ਆਏ।
8: ਆਪਣੀ ਸ਼ਕਤੀ ਦੇ ਅਧੀਨ ਤੁਸੀਂ ਜੋ ਵੀ ਕਰ ਸਕਦੇ ਹੋ ਕਰੋ ਅਤੇ ਮੇਰੇ ਪੁੱਤਰ ਨੂੰ ਜਲਦੀ ਤੋਂ ਜਲਦੀ ਵਾਪਸ ਅੰਮ੍ਰਿਤਸਰ ਪਹੁੰਚਾ ਦਿਓ।
5: ਜੇ ਮਾਤਾ ਜੀ ਕਹਿੰਦੇ ਹਨ ਕਿ ਅਸੀਂ ਆਪਣੀ ਸ਼ਕਤੀ ਨਾਲ ਕੁਝ ਵੀ ਕਰ ਸਕਦੇ ਹਾਂ ਤੇ
3: ਤਾਂ ਚਲੋ ਅਸੀਂ ਵੀ ਫਿਰ ਸ਼ੇਰ ਬਣ ਕੇ ਦਿਖਾਉਂਦੇ ਹਾਂ, ਚਲੋ ਮੇਰੇ ਨਾਲ।
5: ਜੇ ਤੁਹਾਨੂੰ ਇਹ ਠੀਕ ਲੱਗਦਾ ਹੈ ਤੇ ਮੈਂ ਤਿਆਰ ਹਾਂ।
3: ਅਸੀਂ ਉਸਦਾ ਖਾਤਮਾ ਕਰ ਦਿਆਂਗੇ। ਗੁਰੂ ਜੀ ਜਲਦ ਤੋਂ ਜਲਦ ਕੈਦ ਵਿੱਚੋਂ ਛੁੱਟਣੇ ਚਾਹੀਦੇ ਹਨ।
0: ਭਾਈ ਜੇਠੀ ਨੇ ਆਪਣੇ ਨਾਲ ਪਿਰਾਣੇ ਨੂੰ ਲੈ ਲਿਆ। ਦੋਨਾਂ ਨੇ ਭਿਆਨਕ ਸ਼ੇਰ ਦਾ ਰੂਪ ਧਾਰਨ ਕਰ ਲਿਆ।
2: ਹੁਣ ਇਹ ਹੈ ਨਾ ਉਹ ਗੱਲ ਜਿਸ ਬਾਰੇ ਮੈਂ ਕਹਿ ਰਿਹਾ ਹਾਂ।
0: ਅੱਗੇ ਬਾਦਸ਼ਾਹ ਦਿੱਲੀ ਵਿੱਚ ਇੱਕ ਵਿਸ਼ਾਲ ਕਿਲੇ ਵਿੱਚ ਰਹਿ ਰਿਹਾ ਸੀ। ਉਸ ਰਾਤ ਉਹ ਸ਼ੇਰ ਦੇ ਰੂਪ ਵਿੱਚ ਤਬਦੀਲ ਹੋ ਗਏ। ਉਹ ਦੋ ਭਿਆਨਕ ਸ਼ੇਰ ਸ਼ਾਹੀ ਸੋਣ ਵਾਲੇ ਕਮਰੇ ਵਿੱਚ ਦਾਖਲ ਹੋ ਗਏ।
9: ਨਹੀਂ, ਮੇਰਾ ਅੰਤ ਆ ਗਿਆ ਹੈ।
0: ਬਾਦਸ਼ਾਹ ਮਦਦ ਲਈ ਕੁਰਲਾਇਆ ਅਤੇ ਗੁਰੂ ਜੀ ਨੇ ਉਸਨੂੰ ਸ਼ੇਰਾਂ ਤੋਂ ਬਚਾ ਲਿਆ। ਅਗਲੇ ਦਿਨ ਉਹਨਾਂ ਨੇ ਫਿਰ ਸ਼ੇਰ ਦਾ ਰੂਪ ਧਾਰਨ ਕਰ ਲਿਆ ਅਤੇ ਬਾਦਸ਼ਾਹ ਨੂੰ ਡਰਾਇਆ।
9: ਇਹ ਸ਼ੇਰ ਅਸਲੀ ਹਨ, ਪਰ ਮੇਰੇ ਪਲੰਗ ਦੇ ਹੇਠਾਂ ਕਿਵੇਂ ਆ ਜਾਂਦੇ ਹਨ ਅਤੇ ਫਿਰ ਇੱਕਦਮ ਗਾਇਬ ਵੀ ਕਿਵੇਂ ਹੋ ਜਾਂਦੇ ਹਨ?
0: ਉਸਦੇ ਮੰਤਰੀਆਂ ਨੇ ਬਿਲਕੁਲ ਇਸ ਗੱਲ ਦਾ ਵਿਸ਼ਵਾਸ ਨਾ ਕੀਤਾ ਕਿ ਇਹ ਅਸਲੀ ਸ਼ੇਰ ਸਨ। ਉਹਨਾਂ ਨੂੰ ਲੱਗਿਆ ਕਿ ਇਹ ਬਿਮਾਰ ਹੈ, ਤਾਂ ਉਹਨਾਂ ਨੇ ਬਹੁਤ ਵੈਦਾਂ ਹਕੀਮਾਂ ਨੂੰ ਸੱਦਿਆ ਤਾਂ ਕਿ ਉਹ ਠੀਕ ਹੋ ਜਾਏ, ਪਰ ਕੋਈ ਮਦਦ ਨਾ ਹੋਈ। ਤਾਂ ਭਾਈ ਜੇਠਾ ਵੈਦ ਦਾ ਭੇਸ਼ ਬਣਾਇਆ ਅਤੇ ਆਪ ਜਾ ਕੇ ਸਮਰਾਟ ਨੂੰ ਮਿਲੇ।
9: ਕੋਈ ਵੀ ਮੇਰੀ ਮਦਦ ਨਹੀਂ ਕਰ ਸਕਿਆ, ਮੇਰੇ ਰੋਗ ਨੂੰ ਕੋਈ ਨਾ ਦੱਸ ਸਕਿਆ। ਦੇਖਦੇ ਹਾਂ ਜੇ ਤੁਸੀਂ ਦੱਸ ਸਕੋ।
3: ਅਸਲ ਵਿੱਚ ਤੁਸੀਂ ਬਿਮਾਰ ਨਹੀਂ ਹੋ, ਮੈਂ ਜਾਣਦਾ ਹਾਂ ਤੁਹਾਡੇ ਨਾਲ ਕੀ ਹੋ ਰਿਹਾ ਹੈ। ਰਾਤ ਵੇਲੇ ਦੋ ਸ਼ੇਰ ਆਉਂਦੇ ਹਨ ਤੇ ਤੁਹਾਡੇ ਦੋਵੇਂ ਪਾਸੇ ਆ ਕੇ ਬੈਠ ਜਾਂਦੇ ਹਨ।
9: ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ?
3: ਮੈਂ ਇੱਕ ਬਹੁਤ ਵੱਡੇ ਗੁਰੂ ਦਾ ਸ਼ਾਗਿਰਦ ਹਾਂ, ਮੈਨੂੰ ਬਹੁਤ ਕੁਝ ਪਤਾ ਹੈ। ਮੈਨੂੰ ਇਹ ਵੀ ਪਤਾ ਹੈ ਜਦੋਂ ਤੁਸੀਂ ਪਰੇਸ਼ਾਨੀ ਵਿੱਚ ਹੁੰਦੇ ਹੋ ਤਾਂ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਬਚਾ ਲੈਂਦੇ ਹਨ, ਨਹੀਂ ਤਾਂ ਸ਼ੇਰਾਂ ਨੇ ਹੁਣ ਤੱਕ ਤੁਹਾਨੂੰ ਮਾਰ ਦੇਣਾ ਸੀ।
9: ਵਾਹ, ਤੁਹਾਨੂੰ ਤਾਂ ਸੱਚ ਦਾ ਪਤਾ ਹੈ। ਮੈਂ ਐਸਾ ਕੀ ਕਰਾਂ ਜੋ ਮੇਰੀ ਮੌਤ ਨਾ ਆਏ?
3: ਤੁਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਬਹੁਤ ਚਿਰ ਦਾ ਆਪਣੇ ਕੈਦ ਵਿੱਚ ਰੱਖਿਆ ਹੈ, ਜਿਤਨਾ ਤੁਸੀਂ ਪਹਿਲਾਂ ਤੈਅ ਕੀਤਾ ਸੀ ਉਸ ਤੋਂ ਕਿਤੇ ਵੱਧ ਸਮਾਂ ਹੋ ਗਿਆ ਹੈ। ਤੁਸੀਂ ਗੁਰੂ ਨੂੰ ਝੂਠ ਬੋਲਿਆ ਹੈ, ਤਾਂ ਕਰਕੇ ਹੀ ਸ਼ੇਰ ਤੁਹਾਡੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ। ਤੁਹਾਨੂੰ ਉਹਨਾਂ ਨੂੰ ਜਲਦ ਤੋਂ ਜਲਦ ਰਿਹਾਅ ਕਰ ਦੇਣਾ ਚਾਹੀਦਾ ਹੈ। ਤੁਹਾਨੂੰ ਗੁਰੂ ਪਾਸ ਜਾ ਕੇ ਉਹਨਾਂ ਅੱਗੇ ਸੀਸ ਨਿਵਾ ਕੇ ਮੁਆਫ਼ੀ ਦੀ ਫਰਿਆਦ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਉਹਨਾਂ ਨੂੰ ਅੱਜ ਹੀ ਰਿਹਾਅ ਨਾ ਕੀਤਾ ਤਾਂ ਸ਼ੇਰਾਂ ਨੇ ਵੀ ਅੱਜ ਰਾਤ ਹੀ ਤੁਹਾਡਾ ਅੰਤ ਕਰ ਦੇਣਾ ਹੈ।
9: ਅੱਜ ਰਾਤ? ਨਹੀਂ ਨਹੀਂ, ਓਏ ਗਵਾਲੀਅਰ ਦੇ ਕਿਲੇ ਦੇ ਸਿਪਾਹੀਆਂ ਨੂੰ ਕਹਿ ਦਿਓ ਕਿ ਗੁਰੂ ਹਰਗੋਬਿੰਦ ਜੀ ਨੂੰ ਇਸੇ ਵਕਤ ਰਿਹਾਅ ਕੀਤਾ ਜਾਏ।
0: ਭਾਈ ਜੇਠਾ ਜੀ ਦੀ ਇਹ ਤਰਕੀਬ ਕੰਮ ਆਈ।
9: ਹੇ ਅੱਲਾ, ਮੈਂ ਆਸ ਕਰਦਾ ਹਾਂ ਕਿ ਗੁਰੂ ਮੈਨੂੰ ਬਖਸ਼ ਦੇਣਗੇ। ਮੈਂ ਉਹਨਾਂ ਦੀ ਕਿਰਪਾ ਲਈ ਕੁਛ ਵੀ ਕਰਨ ਨੂੰ ਤਿਆਰ ਹਾਂ।
0: ਭਾਈ ਜੇਠਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਦੁਬਾਰਾ ਕਿਲੇ 'ਚ ਚਲੇ ਗਏ।

0: ਸੀ। ਉਹ ਕਿਲੇ ਤੋਂ ਨਿਕਲੇ, ਨਦੀ ਦੇ ਲਾਗੇ ਗਏ, ਪਿਆਲਾ ਭਰਿਆ, ਵਾਪਸ ਆ ਗਏ ਤੇ ਗੁਰੂ ਸਾਹਿਬ ਨੂੰ ਪੇਸ਼ ਕੀਤਾ। ਪੀਣ ਦੀ ਥਾਂ ਗੁਰੂ ਸਾਹਿਬ ਨੇ ਉਹਨੂੰ ਕਿਹਾ, ਹੁਣ ਜਾਓ ਤੇ ਇਹ ਪਾਣੀ ਦੁਬਾਰਾ ਨਦੀ ਵਿੱਚ ਪਾ ਦਿਓ। ਉਹ ਹੈਰਾਨ ਹੋ ਗਏ,
1: ਵਾਪਸ ਮਤਲਬ? ਅੱਛਾ ਜੀ, ਸਤ ਬਚਨ ਮੇਰੇ ਗੁਰੂ।
0: ਉਹਨੇ ਗੁਰੂ ਦਾ ਹੁਕਮ ਮੰਨਿਆ ਅਤੇ ਵਾਪਸ ਨਦੀ ਦੇ ਕੰਢੇ ਚਲੇ ਗਏ। ਸਾਰਾ ਪਾਣੀ ਪਿਆਲੇ ਵਿੱਚੋਂ ਨਦੀ ਵਿੱਚ ਪਾ ਦਿੱਤਾ ਅਤੇ ਦੁਬਾਰਾ ਆਪਣੇ ਗੁਰੂ ਕੋਲ ਚਲੇ ਗਏ। ਤੇ ਗੁਰੂ ਜੀ ਨੇ ਅੱਗੋਂ ਪੁੱਛਿਆ, ਜਦੋਂ ਤੁਸੀਂ ਪਿਆਲਾ ਪਹਿਲਾਂ ਭਰਿਆ ਸੀ ਤਾਂ ਕੀ ਤੁਹਾਨੂੰ ਨਦੀ ਦੇ ਆਕਾਰ ਵਿੱਚ ਕੋਈ ਫਰਕ ਲੱਗਿਆ ਸੀ? ਕੀ ਨਦੀ ਦਾ ਆਕਾਰ ਘਟ ਗਿਆ ਸੀ?
1: ਨਦੀ ਵਿੱਚ ਤੇ ਬਹੁਤ ਪਾਣੀ ਹੈ, ਨਹੀਂ ਮੈਨੂੰ ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ।
0: ਤਾਂ ਗੁਰੂ ਜੀ ਨੇ ਪੁੱਛਿਆ, ਜਦੋਂ ਤੁਸੀਂ ਉਹ ਪਿਆਲਾ ਦੁਬਾਰਾ ਨਦੀ ਵਿੱਚ ਪਾ ਦਿੱਤਾ ਤਾਂ ਕੀ ਤੁਹਾਨੂੰ ਆਕਾਰ ਵਿੱਚ ਵੱਡੀ ਲੱਗੀ?
1: ਪਿਆਲੇ ਦਾ ਤੇ ਨਦੀ ਨਾਲ ਕੋਈ ਤੋਲ ਹੀ ਨਹੀਂ, ਉਸ ਨਾਲ ਕੋਈ ਫਰਕ ਨਹੀਂ ਪਿਆ।
0: ਗੁਰੂ ਸਾਹਿਬ ਜੀ ਨੇ ਦੱਸਿਆ, ਜੋ ਗੁਰੂ ਘਰ ਦੀ ਸ਼ਕਤੀ ਹੈ ਉਹ ਸਦਾ ਹੀ ਨਦੀ ਵਾਂਗ ਵਗਦੀ ਰਹਿੰਦੀ ਹੈ। ਗੁਰੂ ਦੀ ਨਦੀ ਹਮੇਸ਼ਾ ਹੀ ਭਰੀ ਰਹਿੰਦੀ ਹੈ, ਨਾ ਉਹ ਘਟਾਈ ਜਾ ਸਕਦੀ ਹੈ ਨਾ ਵਧਾਈ ਜਾ ਸਕਦੀ ਹੈ। ਸਭ ਨੂੰ ਇਹ ਸੋਝੀ ਆਉਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਇਹ ਕੰਮ ਕਰਨ ਲਈ ਕਿਉਂ ਕਿਹਾ ਸੀ। ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਲਈ ਦਿੱਤਾ ਗਿਆ ਇੱਕ ਉਦਾਹਰਣ ਸੀ। ਗੁਰੂ ਜੀ ਅੱਗੇ ਸਿੱਖਿਆ ਦਿੰਦੇ ਰਹੇ, ਤੁਹਾਨੂੰ ਆਪਣੇ ਨੇਕ ਕੰਮਾਂ ਕਰਕੇ ਅਤੇ ਸੇਵਾ ਕਰਕੇ ਇੱਕ ਛੋਟੇ ਜਿਹੇ ਪਿਆਲੇ ਦੀ ਪ੍ਰਾਪਤੀ ਹੋਈ ਹੈ, ਪਰ ਉਸ ਛੋਟੀ ਜਿਹੀ ਕਮਾਈ ਨਾਲ ਤੁਸੀਂ ਇਹ ਸੋਚਿਆ ਕਿ ਤੁਸੀਂ ਇੱਕ ਵੱਡਾ ਕਾਰਜ ਕਰੋਗੇ। ਤਾਂ ਗੁਰੂ ਸਾਹਿਬ ਨੇ ਸਾਰਿਆਂ ਨੂੰ ਯਾਦ ਕਰਵਾਇਆ ਕਿ ਉਹ ਆਪਣੇ ਆਪ ਨੂੰ ਰਿਹਾ ਕਰਾਉਣ ਲਈ ਬਹੁਤ ਸਾਰੇ ਕੋਤਕ ਰਚਾ ਸਕਦੇ ਸਨ। ਜੋ ਸ਼ਕਤੀ ਤੁਹਾਡੇ ਕੋਲ ਹੁਣੇ ਹੈ ਗੁਰੂ ਘਰ ਤੋਂ ਹੀ ਪ੍ਰਾਪਤ ਹੋਈ ਹੈ। ਕੀ ਇਸ ਘਰ ਵਿੱਚ ਤੁਹਾਡੇ ਜਿੰਨੀ ਸ਼ਕਤੀ ਨਹੀਂ ਹੈ? ਆਪਣੇ ਦਿਲ ਨੂੰ ਇਹ ਸਵਾਲ ਕਰੋ।
1: ਹਾਂਜੀ ਮੇਰੇ ਗੁਰੂ ਜੀ, ਮੇਰੇ ਕੋਲ ਸ਼ੇਰ ਵਿੱਚ ਤਬਦੀਲ ਹੋਣ ਦੀ ਸ਼ਕਤੀ ਹੈ ਤੇ ਮੇਰਾ ਦ੍ਰਿੜ ਨਿਸ਼ਚੈ ਹੈ ਕਿ ਮੈਂ ਦਿੱਲੀ ਸ਼ਹਿਰ ਨੂੰ ਵੀ ਖਤਮ ਕਰ ਸਕਦਾ ਹਾਂ, ਪਰ ਤੁਸੀਂ ਤੁਹਾਡੇ ਕੋਲ ਮੇਰੇ ਨਾਲੋਂ ਕਿਤੇ ਵੱਧ ਬੇਅੰਤ ਸ਼ਕਤੀਆਂ ਹਨ ਅਤੇ ਤੁਸੀਂ ਇਸ ਸਭ ਦਾ ਕਦੇ ਵੀ ਅੰਤ ਕਰ ਸਕਦੇ ਸੀ ਜਿਵੇਂ ਤੁਹਾਨੂੰ ਪਾਉਂਦਾ।
0: ਗੁਰੂ ਜੀ ਨੇ ਕਿਹਾ, ਤੁਹਾਨੂੰ ਸਦਾ ਹੀ ਆਪਣੀ ਸ਼ਕਤੀ ਦਾ ਇਸਤੇਮਾਲ ਕਰਨ ਲਈ ਹੁਕਮ ਲੈਣਾ ਚਾਹੀਦਾ ਹੈ ਅਤੇ ਅਸੀਂ ਤੁਹਾਨੂੰ ਇਹ ਹੁਕਮ ਨਹੀਂ ਦਿੱਤਾ ਹੈ, ਤਾਂ ਕਰਕੇ ਹੁਣ ਤੁਹਾਨੂੰ ਗੁਰੂ ਘਰ ਦੇ ਹੁਕਮ ਤੋਂ ਬਾਹਰ ਜਾਣ ਦਾ ਨਤੀਜਾ ਭੋਗਣਾ ਪੈਣਾ।
1: ਮੈਂ ਸਮਝ ਗਿਆ ਹਾਂ, ਮੈਂ ਹਰ ਪ੍ਰਕਾਰ ਦਾ ਨਤੀਜਾ ਭੋਗਣ ਲਈ ਤਿਆਰ ਹਾਂ।
0: ਸਾਰਿਆਂ ਨੂੰ ਹੁਣ ਗੁਰੂ ਸਾਹਿਬ ਜੀ ਦੇ ਸੰਦੇਸ਼ ਦਾ ਅਹਿਸਾਸ ਹੋ ਗਿਆ।
1: ਮੈਂ ਵੀ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਅਜਿਹਾ ਕਰਨ ਲਈ ਮੈਨੂੰ ਹੁਕਮ ਹੋਇਆ ਸੀ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਰਾਹੀਂ ਇਹ ਹੁਕਮ ਕੱਲਿਆ ਸੀ ਕਿ ਅਸੀਂ ਆਪਣੀ ਸ਼ਕਤੀ ਨਾਲ ਜੋ ਵੀ ਕਰ ਸਕਦੇ ਹਾਂ ਉਹ ਕਰੀਏ, ਜਿਸ ਨਾਲ ਆਪ ਜੀ ਜਲਦੀ ਰਿਹਾ ਹੋ ਸਕੋ। ਬਾਬਾ ਜੀ ਨੇ ਸਾਡੀ ਇਸ ਤਰਕੀਬ ਦੀ ਹਿਮਾਇਤ ਕੀਤੀ ਸੀ। ਫਿਰ ਵੀ ਆਪ ਜੀ ਨੂੰ ਸਭ ਦਾ ਭਲਾ ਮਾਲੂਮ ਹੈ ਅਤੇ ਮੈਂ ਤੁਹਾਡੀ ਆਗਿਆ ਦਾ ਪੂਰਨ ਤੌਰ 'ਤੇ ਪਾਲਣ ਕਰਾਂਗਾ।
0: ਗੁਰੂ ਜੀ ਨੇ ਅਕਾਲ ਪੁਰਖ ਦੀ ਆਗਿਆ ਨੂੰ ਮੰਨਿਆ ਅਤੇ ਆਖਿਆ, ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਤਾ ਜੀ ਅਤੇ ਬਾਬਾ ਜੀ ਦੇ ਵਚਨ ਨਹੀਂ ਮੋੜ ਸਕਦੇ, ਤਾਂ ਤੁਹਾਨੂੰ ਕੋਈ ਸਜ਼ਾ ਨਹੀਂ ਹੋਵੇਗੀ, ਪਰ ਸਾਨੂੰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਤਾਂ ਗੁਰੂ ਸਾਹਿਬ ਜੀ ਨੇ ਸਭ ਨੂੰ ਸੰਤਾਂ ਦੇ ਮਾਰਗ ਬਾਰੇ ਸਮਝਾਇਆ। ਸਭ ਤੋਂ ਵੱਡੀ ਸ਼ਕਤੀ ਇਹ ਹੈ ਕਿ ਸ਼ਕਤੀ ਹੁੰਦੇ ਹੋਏ ਵੀ ਉਸ ਦਾ ਇਸਤੇਮਾਲ ਨਹੀਂ ਕਰਨਾ। ਨਾ ਜਰਿਆ ਜਾਣ ਵਾਲੇ ਨੂੰ ਅਸੀਂ ਚਰਨਾ ਸਿੱਖਣਾ ਹੈ। ਭਗਤ ਉਹਨਾਂ ਦੇ ਚਰਨਾਂ ਦੀ ਧੂਲ ਲੋਚਦੇ ਹਨ ਜੋ ਸਦਾ ਅਕਾਲ ਪੁਰਖ ਦੇ ਪਾਣੀ ਵਿੱਚ ਰਹਿੰਦਾ ਹੈ।
1: ਹਾਂਜੀ ਮੇਰੇ ਗੁਰੂ ਜੀ, ਮੈਂ ਆਪ ਜੀ ਦੇ ਜੀਵਨ ਦੇ ਮਾਰਗ ਦੀ ਪਾਲਣਾ ਕਰਾਂਗਾ।
0: ਤਾਂ ਅਸੀਂ ਇਲਾਹੀ ਸ਼ਕਤੀ ਬਾਰੇ ਕੀ ਸਿੱਖਿਆ?
2: ਕੀ ਜੇਕਰ ਸਾਡੇ ਕੋਲ ਕੋਈ ਠੋਸ ਵਜ੍ਹਾ ਵੀ ਹੈ ਤਾਂ ਵੀ ਸਾਨੂੰ ਉਹਨਾਂ ਨੂੰ ਡਰਾਉਣਾ ਨਹੀਂ ਚਾਹੀਦਾ।
0: ਸ਼ਾਬਾਸ਼।

0: slowly awakened his body and mind. For the first time in a very long time, the Ancient One spoke.
1: Whoa. What age is this?
0: Baba Buddhaji folded his hands and answered,
2: "You must be from a previous age. We are in the Kali Yuga, the Dark Age, which started 5,000 years ago."
0: Then the Ancient One saw the Guru.
1: Who is it whom I behold before me? What is his name? What is his spiritual status?
3: Please tell me everything. Then I will share with you why I am here.
2: You behold the great Guru, whose understanding is greater than the Buddha. He is the savior, and he sits on the throne of Nanak. Guru Nanak, the very source of light, came to the Kali Yuga, taught Satnam, and awakened many worlds wherever he stepped.
0: The ancient being was listening with sharp attention.
2: After Nanak, Guru Angad expanded the path of the Sikhs. Then Guru Amar Das created many devotees. Next, Guru Ram Das continued to destroy ignorance and bestow liberation. Then the throne of Nanak went to his son, whom you are in the presence of. This is Sri Guru Arjan Dev, the fifth physical body of this light, this Jyot.
1: Oh, it's him. It's really him. My Sri Guru Arjan Dev. I've spent so much time thinking about you.
0: The Ancient One was in great bliss.
2: Oh, pure yogi, please tell us your story. Everyone really wants to hear it.
1: Ah, yes.
0: The Ancient One told his story. It was a story of great devotion and great patience.
1: A long time ago, I mastered many yogic practices. That is why you are seeing me now. I was a great devotee of my master. Oh, my master, I did so much seva for him. He was so wise. He obtained the ability to understand the past, the present, and future. Once I asked him, "Master, may I obtain liberation in this lifetime?" And my master said,
4: "Liberation? I will bless you such that you will be able to meet the giver of liberation by granting your body deathlessness. Make an enclosure, sit in it, and wait. Thusly, you will patiently wait in samadhi, as I have previously taught you. Then, a huge amount of time shall pass until the Kali Yuga arrives. Eventually, true wisdom will be bestowed onto you. One day shall come a great incarnation by the name of Sri Guru Arjan Dev. He will establish a place of pilgrimage right here. And when he does that, It is he who shall recover you from your samadhi and bless you with his darshan. Then you will finally obtain completion.
1: Then he instructed me to ask you all my questions.
0: Everyone was amazed to hear of such an ancient prophecy and to see such a person who was many thousands of years old with their very own eyes.
1: Even though all this earth has piled on top of me, somehow I survived. Now it is time for me to be liberated. Great Guru, you give all blessings. I am under your refuge.
0: He bowed to the Guru.
1: I may be old, but my mind is very young. I am ready to learn.
0: After so long, he finally asked his questions of the Guru.
1: We all know what the Brahmatma is, but what really is it? Oh, and the unstruck melody is related to the state of Brahmatma, isn't it?
0: He asked many deep questions. The divine guru spent a lot of time carefully explaining, with patient detail, the truths of the universe. And after the great discourse, the ancient yogi was happy.
1: True knowledge has blossomed in my heart. All my doubts have been destroyed. I am ready to leave my body. My life is now complete.
0: Guruji smiled.
5: You are great, and you have obtained great understanding.
0: Indeed, his patience had been proven for ages. And now was the perfect time. Guruji saw his determination and was happy. He turned to Baba Buddhaji and said,
5: I fully support his wish. Now fulfill his prayer. Sit with this great being. Join him in meditation and show him the way.
0: Baba Buddha went and sat next to the pure yogi, and they both went into samadhi. But this was different than the samadhi the yogi had been in for thousands of years. It was deeper, deeper and more profound. His face was shining brightly. People would come in and take turns, looking at the marvel of this final meditation.
6: What a great being the world has now seen. He shines with such a light.
0: The atmosphere was out of this world. Finally, his life force departed from his physical body, and the Ancient One's soul left this earth to be in the lap of the Infinite. The Sangat showered flowers upon the body of the Ancient One, and Guruji said,
5: This spot is now confirmed as a sacred place.
0: Guru Arjan Dev continued to build sacred bathing sites. Each sarovar that Guruji built offers us a unique virtue.
5: Bathe here at Santoksar to wash away your past mistakes and obtain the blessing of patience.
0: The Guru says,
7: Sach mile santokhiya har jap eke paaye.
5: Those patient souls who meditate on the Lord with single-minded love meet the true Lord.
8: Je kade tuhade man vich shanka hove te is kahani nu sun ke tusi jaan joge कि डरन वाली कोई गल ही नहीं। तुसी जान जोगे कि गुरु दे वचन गुरबाणी सर्वशक्तिमान है आओ आपा कुछ समय पीछे चलिए ते ध्यान नाल सुनिए बाबा दीप सिंह जी दी कहानी। एक बहुत ही बुद्धिमान गुरसिख सी जिसने अपनी जिंदगी गुरु साहब नू समर्पित कीती सी। उन्हां दी अखां विच बिजली चमकदी सी। उन्हां दा रोम रोम बेहद गुरबाणी प्रेम नाल भरिया होया सी ते उन्हां दा नाम सी बाबा दीप सिंह।
9: दुनिया दे विकार मैनू परेशान नहीं करते क्योंकि गुरु साहब हमेशा मेरे अंग संग होंदे ने। गुरु दे शब्द मेरे सब तो वधिया मित्र ने। वो तो हर जगह मेरे नाल ने। गोबिंदे मुकद्दे उदारे अपारे हरियं करियं निर्णामे अकामे गोबिंदे मुकंदे उदारे अपारे हरियं करियं अमे अकामे।
8: पर उस समय होर भी इंसान रहिंदे सन जो ना तो दयालु सन अते ना ही नेकी करन वाले। वो भारत दी सोहनी धरती ते आए सन मारन लई अग्गां लाण लई लुट खसुट करन दे लई अते अपनी मर्जी थोपण दे लई। ए हमलावर निर्दयी सन अते उन्होंने अपनियां शक्तियां दी दुरवरतों कीती जिन्हां उत्ते उन्हां दा राज सी। उन्होंने श्री हरिमंदर साहब ते भी कब्जा कर लिया जो श्री गुरु रामदास जी दा घर है। एक बहुत सोहना दरबार जिथे सिख ध्यान करन लई शब्द कीर्तन लई भगवान की सिफत करन लई अते श्री गुरु ग्रंथ साहब जी की बाणी नू सरवण लई आउंदे हन।
10: बाबा जी दुरानी हमलावरां ने सब तो पहला इस धरती दियां औरतां नू लुटिया बेपत्ती कीती अते उन्हां नू गुलाम बना लिया। हुण उन्हां मनुखता दे निर्दयी दुश्मनां ने दरबार साहब उत्ते भी कब्जा कर लिया है। वो पावन सरोवर नू पतित करन लई सब कुछ कर रहे हैं। वो अंदर तंबाकू भी पी रहे हैं ते वो
9: बस बस बहुत हो गया। हुण ये सब सानू खत्म करना ही पवेगा।
10: पर असी की कर सकते हैं? साडे विच तां कोई योद्धा भी नहीं है ते वो हमलावर हजारा विच हन।
9: मैं अज ही इस लड़ाई की अगवाई करांगा।
10: बाबा जी मैं जानता हाँ कि तुसी पहला बहुत लड़ाइयां लड़ियां हन पर मेरे मन विच शंका है। मेरा तुहाडा कोई निरादर करन दा इरादा नहीं है। बस मैं जानना चाहुंदा हाँ कि तुसी 75 सालां दे हो अते तुहानू कदे युद्ध दा अभ्यास करदे भी नहीं वेख्या। तुसी लड़ाई दी कीवें अगवाई करोगे बाबा जी?
9: एक अजिहा भी सख्त लोहा है जो हर धातु तो सख्त है ते वह है गुरबाणी। मैं गुरबाणी दे उस लोहे दा अभ्यास कदे भी नहीं छड्या। इसकी ताकत मेरे शरीर दे रोम रोम विच है।
8: फिर श्री गुरु गोबिंद सिंह जी दे महान पुत्र बाबा दीप सिंह जी ने अपना खंडा चुकिया ते चल पए गलियां वल।
9: आओ सिंगो आपा पाईए चाले श्री अमृतसर वल।
8: कुछ बहादुर योधे उन्हां दे नाल जुड़े अते जिवें जिवें ओह अगे वधदे गए होर योधे भी नाल जुड़दे गए। फिर बाबा जी ने उन्हां सिंगां नूं कहा,
9: तुसी गुरु दे पुत्तर हो ते तुहाडे अंदर एक शेर सुत्ता पिया है। उस सुते शेर नूं जगाउण दा वेला आ गया है।
11: पर दुश्मन तो बहुत ज्यादा ने ते ये सब असंभव।
9: कुछ भी असंभव नहीं है।
8: फिर उन्होंने अपने खंडे नाल जमीन उत्ते एक लकीर खिंची अते कहा,
9: श्री गुरु रामदास जी की कृपा दे नाल मैं उस समय तक ना आराम करांगा ना चुकांगा जब तक मेरा सिर श्री हरिमंदर साहब ते ना चुक जावे।
8: सिखां विच जोश आया अते उन्हां दे शब्दां ने आसमान नूं हिला दिता।
9: अज एक मौका है, अज मैं भी शहीदां दे नाल जुड़ जावांगा। जे तुहाडी भी चाह इस सेवा नूं पाउण दी है आओ असी इस असंभव कारज विच डटिए। जे तुसी मौत दे डर नूं खत्म करके जूझना चाहुंदे हो आओ इस लकीर दे विच कदम रखो।
10: हुण समा आ गया है ਸਾਨੂੰ ਡਟ ਕੇ ਇਸ ਜ਼ੁਲਮ ਦਾ ਮੁਕਾਬਲਾ ਕਰਨਾ ਚਾਹੀਦਾ।
8: ਹਰ ਯੋਧਾ ਤੁਰੰਤ ਲਕੀਰ ਪਾਰ ਕਰਕੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜ ਗਿਆ। ਉਹਨਾਂ ਨੇ ਆਪਣੇ ਹਥਿਆਰ, ਤਲਵਾਰਾਂ, ਤੀਰ ਕਮਾਨ, ਬੰਦੂਕਾਂ, ਢਾਲਾਂ, ਕਿਰਪਾਨਾਂ ਚੁੱਕੀਆਂ ਤੇ ਆਪੋ ਆਪਣੇ ਕਵਚ ਪਹਿਨੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚਾਲੇ ਪਾ ਦਿੱਤੇ। ਫਿਰ ਉਹਨਾਂ ਵਿੱਚ ਕੁਝ ਸਿੰਘਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮੌਜੂਦ ਦੁਸ਼ਮਣ ਫੌਜਾਂ ਦੇ ਨਾਲ ਜਾ ਭਿੜੇ ਤੇ ਉਹ ਬਹੁਤ ਸਾਹਸ ਨਾਲ ਲੜੇ। ਦੋਵੇਂ ਪਾਸਿਆਂ ਦੇ ਲੜਾਕੇ ਮਰ ਰਹੇ ਸਨ, ਪਰ ਉਹ ਲੜਦੇ ਰਹੇ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ। ਬਾਬਾ ਦੀਪ ਸਿੰਘ ਜੀ ਸਭ ਤੋਂ ਸ਼ਕਤੀਸ਼ਾਲੀ ਯੋਧਾ ਸਨ। ਉਹਨਾਂ ਦੇ ਵੱਡੇ ਖੰਡੇ ਦੇ ਵਾਰਾਂ ਨਾਲ ਕਈ ਹਮਲਾਵਰ ਮਾਰੇ ਗਏ ਅਤੇ ਕਈ ਜ਼ਖਮੀ ਵੀ ਹੋਏ। ਫਿਰ ਅਚਾਨਕ ਦੁਸ਼ਮਣ ਫੌਜ ਦਾ ਜਰਨੈਲ ਖੁਦ ਬਾਬਾ ਦੀਪ ਸਿੰਘ ਜੀ ਦੇ ਸਾਹਮਣੇ ਆ ਗਿਆ।
12: ਤੁਸੀਂ ਚੰਗੀ ਲੜਾਈ ਲੜਦੇ ਹੋ ਤੇ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਤੁਸੀਂ ਚੰਗੇ ਯੋਧਾ ਵੀ ਹੋ, ਪਰ ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਸਾਡਾ ਖਾਤਮਾ ਕਰ ਸਕਦੇ ਹੋ ਤਾਂ ਇਹ ਤੁਹਾਡਾ ਵਹਿਮ।
13: ਤੁਹਾਡੀ ਤਾਕਤ ਇੱਕ ਝੂਠ ਹੈ, ਇੱਕ ਝੂਠ ਹੈ, ਇਹ ਟਿਕਣ ਵਾਲੀ ਨਹੀਂ, ਇਹ ਟਿਕਣ ਵਾਲੀ ਨਹੀਂ।
8: ਅਤੇ ਇਸ ਤਰ੍ਹਾਂ ਉਹ ਦੋਨੋਂ ਆਪਸ ਵਿੱਚ ਯੁੱਧ ਕਰਨ ਲੱਗੇ। ਸਭ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਰਹੇ ਸਨ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਬਾਬਾ ਦੀਪ ਸਿੰਘ ਜੀ ਨੇ ਆਪਣੇ ਖੰਡੇ ਦੇ ਇੱਕ ਵੱਡੇ ਵਾਰ ਨਾਲ ਦੁਸ਼ਮਣ ਤੇ ਜਾਨ ਲੇਵਾ ਵਾਰ ਕੀਤਾ, ਪਰ ਉਸੇ ਸਮੇਂ ਉਸ ਜਰਨੈਲ ਨੇ ਵੀ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਪੂਰੀ ਤਰ੍ਹਾਂ ਕੱਟ ਦਿੱਤਾ। ਉਹ ਦੋਵੇਂ ਜ਼ਮੀਨ ਤੇ ਡਿੱਗ ਪਏ। ਸਮਾਂ ਰੁਕ ਗਿਆ। ਫਿਰ ਇੱਕ ਸਿੰਘ ਬਾਬਾ ਦੀਪ ਸਿੰਘ ਜੀ ਦੇ ਸਰੀਰ ਕੋਲ ਆ ਕੇ ਨਤਮਸਤਕ ਹੁੰਦਾ ਹੈ।
10: ਬਾਬਾ ਜੀ, ਅਸੀਂ ਆਪਣੀਆਂ ਜਾਨਾਂ ਤੁਹਾਡੇ ਵਚਨਾਂ ਉੱਤੇ ਕੁਰਬਾਨ ਕੀਤੀਆਂ ਹਨ, ਪਰ ਤੁਸੀਂ ਵਾਅਦਾ ਕੀਤਾ ਸੀ ਕਿ ਤੁਸੀਂ ਉਸ ਸਮੇਂ ਤੱਕ ਰੁਕੋਗੇ ਨਹੀਂ, ਆਰਾਮ ਨਹੀਂ ਕਰੋਗੇ ਜਦ ਤੱਕ ਤੁਹਾਡਾ ਸ਼ੀਸ਼ ਸ੍ਰੀ ਹਰਿਮੰਦਰ ਸਾਹਿਬ ਉੱਤੇ ਨਾ ਚੁੱਕ ਜਾਵੇ, ਪਰ ਤੁਸੀਂ ਤਾਂ ਉੱਥੇ ਪਹੁੰਚੇ ਹੀ ਨਹੀਂ। ਤੁਸੀਂ ਸਾਡੀ ਉਮੀਦ ਤੇ ਆਪਣਾ ਵਚਨ ਕਿਵੇਂ ਤੋੜ ਸਕਦੇ ਹੋ ਬਾਬਾ ਜੀ?
8: ਹਾਲਾਂਕਿ ਬਾਬਾ ਜੀ ਦਾ ਸਿਰ ਕੱਟਿਆ ਗਿਆ ਸੀ, ਪਰ ਬਾਬਾ ਦੀਪ ਸਿੰਘ ਜੀ ਨੇ ਸ਼ਬਦ ਸੁਣੇ ਅਤੇ ਉੱਠ ਖੜੇ ਹੋਏ। ਆਪਣਾ ਸਿਰ ਚੁੱਕਿਆ, ਇੱਕ ਹੱਥ ਨਾਲ ਉਸਨੂੰ ਆਪਣੀ ਗਰਦਨ ਉੱਤੇ ਰੱਖਿਆ ਅਤੇ ਦੂਜੇ ਹੱਥ ਨਾਲ ਆਪਣਾ ਖੰਡਾ ਚੁੱਕਿਆ।
10: ਗੁਰੂ ਤੇ ਸਿੰਘ ਦਾ ਵਾਅਦਾ ਅਜੇ ਵੀ ਪੂਰਾ ਹੋਵੇਗਾ। ਗੁਰੂ ਮਹਾਨ ਹੈ, ਗੁਰੂ ਦੇ ਸ਼ਬਦ ਮਹਾਨ ਹਨ ਅਤੇ ਉਸਦੇ ਪਿਆਰੇ ਮਹਾਨ ਹਨ।
14: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
8: ਬਾਬਾ ਜੀ ਫਿਰ ਤੋਂ ਯੁੱਧ ਕਰਨ ਲੱਗੇ। ਉਹ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਵੱਧਦੇ ਰਹੇ।
14: ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਾਰਿਯੰ ਨਿਰਣਾਮੇ ਅਕਾਮੇ।
8: ਜਦੋਂ ਹਮਲਾਵਰਾਂ ਨੇ ਦੇਖਿਆ ਕਿ ਇੱਕ ਸਿਰ ਲੱਥਾ ਯੋਧਾ ਆਪਣਾ ਕੱਟਿਆ ਸਿਰ ਚੁੱਕ ਕੇ ਫਿਰ ਤੋਂ ਲੜਾਈ ਕਰਨ ਲੱਗ ਪਿਆ ਹੈ ਤਾਂ ਉਹ ਬਹੁਤ ਡਰ ਗਏ ਅਤੇ ਜਾਨ ਬਚਾ ਕੇ ਸਾਰੇ ਭੱਜਣ ਲੱਗੇ। ਉਹ ਇਨਸਾਨਾਂ ਨਾਲ ਤਾਂ ਲੜਨਾ ਜਾਣਦੇ ਸਨ, ਪਰ ਕੀ ਉਹ ਇਨਸਾਨ ਸੀ? ਉਹ ਇੱਕ ਅਨੋਖਾ ਯੋਧਾ ਸੀ ਜਿਸ ਨੂੰ ਮਾਰਿਆ ਨਹੀਂ ਸੀ ਜਾ ਸਕਦਾ। ਲੜਦੇ ਲੜਦੇ ਜਦੋਂ ਬਾਬਾ ਦੀਪ ਸਿੰਘ ਜੀ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਉਹ ਰੁਕ ਗਏ। ਉਹਨਾਂ ਨੇ ਆਪਣੇ ਸ਼ੀਸ਼ ਨੂੰ ਆਪਣੀ ਪੂਰੀ ਤਾਕਤ ਨਾਲ ਅਸਮਾਨ ਵਿੱਚ ਸੁੱਟ ਦਿੱਤਾ ਅਤੇ ਉਹਨਾਂ ਦਾ ਸ਼ੀਸ਼ ਕਈ ਮੀਲ ਦੂਰ ਤੱਕ ਉੱਡਦਾ ਰਿਹਾ। ਅਖੀਰ ਵਿੱਚ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਦਰਬਾਰ ਸਾਹਿਬ ਦੀ ਪਰਿਕਰਮਾ ਕਰਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਲੀਨ ਹੋ ਗਿਆ। ਬਾਬਾ ਦੀਪ ਸਿੰਘ ਜੀ ਸੰਤੁਸ਼ਟ ਹੋ ਗਏ। ਬਾਬਾ ਦੀਪ ਸਿੰਘ ਜੀ ਦਾ ਵਚਨ ਗੁਰੂ ਦੀ ਕਿਰਪਾ ਨਾਲ ਪੂਰਨ ਹੋ ਗਿਆ। ਉਹਨਾਂ ਨੇ ਗੁਰਬਾਣੀ ਦੀ ਸ਼ਕਤੀ ਨਾਲ ਜੀਵਨ ਬਿਤਾਇਆ ਅਤੇ ਆਪਣੇ ਗੁਰੂ ਦੀ ਸੇਵਾ ਕੀਤੀ। ਉਸਦੀ ਆਤਮਾ ਤੁਰੰਤ ਪਰਮਾਤਮਾ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਛੋਟੀ ਜਿਹੀ ਜਲ ਦੀ ਬੂੰਦ ਵੱਡੇ ਸਮੁੰਦਰ ਵਿੱਚ ਇਕਮਿਕ ਹੋ ਜਾਂਦੀ ਹੈ। ਦੁਨੀਆ ਭਰ ਦੇ ਹਜ਼ਾਰਾਂ ਲੋਕਾਂ ਨੇ ਇਸ ਤਰ੍ਹਾਂ ਦੀਆਂ ਕਹਾਣੀਆਂ ਤੋਂ ਲਾਭ ਲਿਆ ਹੈ। ਸਿੱਖ ਨੈੱਟ ਦੁਆਰਾ ਕੀਤੇ ਜਾ ਰਹੇ ਉਪਰਾਲੇ ਵਿੱਚ ਸੇਵਾ ਲਈ ਇਸ ਲਿੰਕ 'ਤੇ ਕਲਿੱਕ ਕਰੋ ਅਤੇ ਹੋਰ ਕਹਾਣੀਆਂ ਲਈ ਆਪਣਾ ਦਾਨ ਦਿਓ।
15: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
16: Hey, buddy, do you want to listen to another Seeknet story?
17: Yeah, they're awesome!
18: The World Play. Hey there, folks. This is Harijot Singh. Let me ask you a question. Do you know why your soul chose to be born in a human body? Well, it's because it wanted to. It got a body so that it could have a human experience. It wants to experience something very special. Most people don't remember exactly what that special something is, do we? Does everyone remember exactly what their soul wants to experience in this life? No. And that's okay, because if we remembered what the soul wanted to experience, well, that might spoil the surprise of discovering it for ourselves, wouldn't it? Let me tell you a story. Once there was a very sweet lady who had a really good idea.
19: Aha!
18: She knew that it was such a good idea, if everyone heard it, they would feel much, much better. This idea could really change people's lives. In fact, she thought, this is a really great idea.
19: If I just tell people my idea, they may not understand it. What should I do?
18: So she meditated on it for a little while.
19: I can't just tell people this idea. I need to find a way to show them this idea.
18: Aha! And then she came up with how to do it.
19: I know. I'll make a play. There'll be a hero. There'll be drama. It'll be funny. Most importantly, people will watch it and they will understand my idea. And they will feel better.
18: Well, she was really excited. And the first thing she had to do was to write the play. And so she began writing and writing and writing away. And she wrote the most exciting and entertaining play that she could.
19: People will be so entertained. It'll be fun. My idea will really help people. It'll be so great.
18: And then she had to hire some actors to be in the play.
20: Hi, I came to play the part of one, hero guy? Hero guy, yeah, is that?
19: Yes. Why don't you go ahead and read this line?
20: Oh, I can start. Okay.
21: Have no fear. Hero like you've never seen before guy is here.
22: Am I in the right place? I came here to play the part of, Princess Girl?
19: Yeah, this is the place. Why don't you go ahead and start?
22: I'm like, yeah, you know, I was talking to my girlfriend the other day, and she was telling me, like, you know, okay, like, I need to meet this guy, this hero guy, and I was like, Barf. She's all like, hey, you know, he's really okay.
19: Okay.
22: You really got to meet him. So I'm
19: okay.
22: Like, yeah, okay.
19: Okay, that's
22: yeah.
19: That's good. You've got the part.
18: After she hired the actors, she had to rehearse the play every single day with them. The lady worked very hard to make it a good play, but pretty soon, everyone in the town was talking about it.
23: I heard that the play is so good that it shows us how the whole universe works.
24: I hear it's so good that everyone that sees it leaves happy.
23: I want to see the play.
24: Yeah, me too.
18: So the kids asked their parents.
23: Can I see the play? I heard it has a really good message. Please, please, can I? Can I?
24: I've been really good this week. Can I please, please have some money to buy a ticket?
18: And their parents let them see the play.
23: Yes!
24: Sweet!
18: They were so excited about the play, they went to see it on the first night it opened.
23: I'm so excited, I can't wait to see this.
24: I know, me too.
19: Ladies and gentlemen, Sadh Sangat Ji, I present to you my play, The Awesome.
18: And the play began. It was everything that they had heard it would be. It was funny.
23: <That's>
1: that's good.
18: It was entertaining.
2: Ooh.
3: Ah.
18: It was moving.
2: Whoa.
18: And meaningful.
1: Just hearts bursting with emotion. It's so beautiful.
2: Yeah, wow, this is really good.
24: I know, right?